ਆਇਆ ਬੇ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰੇ,

ਅੰਤਲੇ ਛਡਾਇਆ। ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਪਹਿਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ।

ਹਰੇ ਗਾਵਨ ਤੁਧਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ

ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ,

ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣ ਹਾਰ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰ, ਹਰ ਧਿਆਵਹੁ ਸੰਤਹੁ ਜੀ, ਸਭ ਦੁੱਖ ਵਿਸਾਰਣ ਹਾਰ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ।

ਵਡ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ

ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਓ

ਚਰ ਅਸ ਫੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਅਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ।

ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਕੇ ਤਾਪ ਤਨਕ ਮਹਿ ਹਰਿ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ

ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਧ ਵਾਸੁ ਕੀਤੇ ਕਾਲ ਕੰਟੁਕ ਮਾਰਿਆ।

ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ।

ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ।

ਸ੍ਰੀ ਵਾਹਿਗੁਰੂ ਸਾਹਿਬ ਜੀ ਸੋਈ ਕਰਾਏ ਜੋ ਤੁਧ ਭਾਵੈ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਕੀਤੀ ਆਪ ਸੰਗਤ ਆਪਣੀ ਸ਼ਰਧਾ ਭਾਵਨਾ ਸਾਹਿਬ ਪੁੱਤਰ ਰਵਾਣੀ ਸੁਖਮਣੀ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਰ ਰਾਜ ਸਾਹਿਬ ਪਾਠ ਸਰਵ ਕੀਤੇ ਹਨ, ਅਰਦਾਸ ਚ ਸਾਧ ਕੇ ਭਰੀਆਂ ਨੇ। ਮਹਾਰਾਜ ਬਖਸ਼ੇ ਪਿੱਤਰ ਪ੍ਰਣਾਮ ਸਰਵ ਕੀਤੇ ਹਨ। ਪ੍ਰਸਾਦ ਸਿੰਘ ਦਾ ਸਵਾਸਮਾ ਗੁਰੂ ਸਾਹਿਬ ਨੇ ਆਪ ਗੁਰਮੁਖਾਤ ਨੂੰ ਬਖਸ਼ਿਸ਼ ਕੀਤਾ ਹੈ। ਰਾਜ ਸਾਹਿਬ ਸੰਗਤ ਜਾਤ ਸੰਗਤ ਨੇ ਬੇਨਤੀ ਹੈ ਕਿ ਜੋ ਤੁਸੀਂ ਦੇਖ ਰਹੇ ਹੋ ਕਿ ਨਾਥ ਸਾਹਿਬ ਸਾਊਥ ਸਾਹਿਬ ਦੇ ਜੋ ਹਾਲ ਨਵੇਂ ਸਾਰੇ ਜਾ ਰਹੇ ਨੇ, ਉਹਨਾਂ ਵਿੱਚ ਕਾਫੀ ਆਇਆ ਲੱਗ ਰਹੀ ਹੈ। ਤਾਂ ਆਪ ਸੰਗਤਾਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਬੇਅੰਤ ਪਰਿਵਾਰਾਂ ਵੱਲੋਂ ਆਪਣੇ ਦਸਵਾਂ ਸਫ਼ਰ ਕਰਦੇ ਹੋਇਆਂ 20,000 10,000 ਜਿਹਨਾਂ ਨੇ ਗੋਲਕ ਵਿੱਚ ਪਾਇਆ ਹੈ, ਉਹਨਾਂ ਦੀ ਮਹਾਰਾਜ ਸਾਹਿਬ ਬਖਸ਼ਿਸ਼ ਕਰਨਗੇ, ਸੇਵਾ ਪ੍ਰਵਾਨ ਕਰਨ ਅਤੇ ਕਮਾਈਆਂ ਸਫਲ ਹੋਣ। ਪ੍ਰਸਾਦ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਉਹ ਵਟਭਾਗੇ ਹਨ, ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸਵਾਂ ਸਫਲ ਨਹੀਂ ਕੀਤਾ, ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਆਪਣੀ ਮਾਇਆ ਸਫਲ ਕਰੋ, ਦਸਵਾਂ ਸਫਲ ਕਰੋ। ਅਤੇ ਇਹ ਜਿਹੜਾ ਪ੍ਰੋਗਰਾਮ ਹੈ, ਇਸ ਲਈ ਸਾਰੇ ਅਸੀਂ ਮਿਲ ਕੇ ਚਰਨ ਸ਼ਬਦ ਨਾਲ ਸੰਪੂਰਨ ਕਰ ਸਕੀਏ। ਪ੍ਰਸਾਦ ਸਿੰਘ ਜੀ ਸਾਡੇ ਪਾਸ, ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਕੀਰਤਨ ਕਰ ਰਹੇ ਨੇ, ਜਿਨ੍ਹਾਂ ਨੇ ਐਤਵਾਰ ਕਰਨਾ ਹੈ, ਸੋ ਅੱਜ ਵੀ 7:30 ਤੋਂ 8:30, ਕੱਲ੍ਹ ਨੂੰ ਵੀ 7:30 ਤੋਂ 8:30, ਐਤਵਾਰ ਨੂੰ 12:30 ਤੋਂ 1:30 ਵਜੇ ਤੱਕ ਉਹਨਾਂ ਕੀਰਤਨ ਕਰਨਾ। ਸਾਧ ਸੰਗਤ ਨਾਲ ਜ਼ਰੂਰ ਪਹੁੰਚੋ, ਇਸ ਸਮੇਂ ਲਾਭ ਉਠਾਉਣ ਦੇ ਪੂਰੇ ਯਤਨ ਕਰੋ। ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਸਾਕਾ ਨੀਲਾ ਦਾ ਰਾਜ ਦਰਬਾਰ ਸਾਹਿਬ ਦਾ ਹਵਾਲਾ ਅਸੀਂ ਉਸ ਨੂੰ ਯਾਦ ਕਰ ਰਹੇ ਹੋਏ ਹਾਂ। 1 ਤੋਂ ਲੈ ਕੇ 7 ਜੂਨ ਤੱਕ ਹਰ ਰੋਜ਼ ਸ਼ਾਮਾਂ ਨੂੰ ਸਪੈਸ਼ਲ ਕੀਰਤਨ ਦਰਬਾਰ ਹੋਇਆ ਕਰਨਗੇ, ਉਸ ਸਮੇਂ ਨੂੰ ਯਾਦ ਕਰਨ ਵਾਸਤੇ ਸੰਗਤ ਨੇ ਜ਼ਰੂਰ ਹਾਜ਼ਰੀ ਭਰ ਦੀ ਕਿਰਪਾ ਕਰੋ। ਤੋ ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਦਿਨ, ਅਤੇ ਜੂਨ 2 ਨੂੰ ਹੈ ਲਾਸਟ ਡੇਟ, ਜੋ ਅਸੀਂ ਪ੍ਰਾਇਮਰੀ ਇਲੈਕਸ਼ਨ ਹੈ ਉਹਦੇ ਵਾਸਤੇ ਜਿਹੜੇ ਫਾਰਮ ਭਰਨੇ ਨੇ, ਉਹ 2 ਜੂਨ ਲਾਸਟ ਦੀ ਡੇਟ ਹੈ। ਸਾਧ ਸਿੰਘ ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ 1984, ਸੋ ਸਾਧ ਸਿੰਘ ਦੀ ਅਸੀਂ ਉਸ ਦਿਨ 'ਤੇ ਜ਼ਰੂਰ 4 ਜੂਨ ਨੂੰ ਹਾਜ਼ਰ ਹੋਈਏ। ਔਰ ਜਿਹਨਾਂ ਜਿਹਨਾਂ ਮਾਈ ਭਾਈ ਨੇ, ਸਿੰਘਾਂ ਸਿੰਘਣੀਆਂ ਨੇ, ਬੱਚਿਆਂ ਨੇ, ਉਹ ਸਥਾਨ ਦੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਅਸੀਂ ਸਾਰੇ ਉਹਨਾਂ ਦੇ ਵਾਸਤੇ ਇਕੱਠੇ ਹੋ ਕੇ ਉਹਨਾਂ ਦੀਆਂ ਸ਼ਰਧਾਂਜਲੀਆਂ ਭੇਟ ਕਰੀਏ। 4 ਜੂਨ ਨੂੰ ਜ਼ਰੂਰ ਆਓ ਸਾਧ ਸੰਗਤ ਜੀ। ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਭਾਈ ਮੁਕਤ ਸਿੰਘ ਜੀ ਦਾ, ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਉਹਨਾਂ ਨੂੰ ਜ਼ਰੂਰ ਸ਼ਰਧਾਂਜਲੀ, ਉਹਨਾਂ ਦੇ ਜਨਮ ਦਿਨ ਨੂੰ ਮਨਾਉਂਦੇ ਹੋਇਆਂ ਉਹਨਾਂ ਦੇ ਸਾਹਿਬ ਮਾਰਗ ਨੂੰ ਅਪਣਾਉਣ ਵਾਸਤੇ ਸਾਰਿਆਂ ਨੇ ਅਸੀਂ ਆਪ ਵੀ ਕੋਸ਼ਿਸ਼ ਕਰਨੀ ਹੈ। ਸਾਧ ਸੰਗਤ ਜੀ, ਆਓ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਤਿਆਰ ਨੇ, ਉਹ ਕੀਰਤਨ ਆਰੰਭ ਕਰ ਰਹੇ, ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਮਹਿੰਦੀਓ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਭਿਖੋ ਨੈਣ ਜਬ ਲਉ ਨਹੀਂ ਭਾਗ ਲੀਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁਤਾਇਓ ਕਲ ਕੋ ਸਮੁੰਦਰ ਮੈਂ ਬੂਡਤ ਥੇ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨੇ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ ਜਪਿਓ ਜਿਨੇ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ ਸਤਨਾਮ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਹਿੱਕ ਸਕੂੰ ਤੂੰ ਆਹੇ ਪਛਾਣੂ ਭੀ ਹਿੱਕ ਕਰ ਨਾਨਕ ਆਸੜੀ ਨਿਭਾਹੇ ਮਾਨੁਖ ਪਰਥਾਈ ਲਜੀਵ ਦੋ ਇੱਕ ਸੁਕੂੰ ਤੂੰ ਆਹੇ ਪਛਾਣੂ ਭੀ ਇੱਕ ਕਰ ਨਾਨਕ ਆਸੜੀ ਨਿਭਾਹੇ ਮਾਨੁਖ ਪਰਥਾਈ ਲਜੀਵ ਦੋ ਪੌੜੀ ਨਿਹਚਲ ਏਕ ਨਰਾਇਣੋ ਹਰ ਅਗਮ ਅਗਾਧਾ ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਧਾ ਨਿਹਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾਵਾਧਾ ਸੱਚ ਧਰਮ ਤਪ ਨਿਹਚਲੋ ਦਿਨ ਰੈਨ ਅਰਾਧਾ ਦਇਆ ਧਰਮ ਤਪ ਨਿਹਚਲੋ
जिस कर्म लिखादा निहचल मस्तक लेख लिखिया सो टले ना टलाधा निहचल संगत साध जन बचन निहचल गुर साधा जिनको पूरब लिखिया तिन सदा सदा आराधा निहचल संगत साध जन बचन निहचल गुर साधा जिनको पूरब लिखिया तिन सदा सदा आराधा वाहिगुरु जी का खालसा वाहिगुरु जी की फतेह। परम सन्मानयोग साहिब सतगुरु गुरु गरीब नवाज धन धन श्री गुरु ग्रंथ साहिब कृपालू सतगुरु जी दी पावन पवित्र हजूरी दे अंदर शामा दे दीवान दी हाजरी पर रही गुरु रूप साध संगत जी आप जी वडभागी हो जो सतगुरु जी दी कृपा रहमत दा सदका संध्या दे दीवान विच संगती रूप विच जुड़ बैठ के जीवन दिया इन्हां अमोलक घड़िया नू स्वासा नू सफलिया बना रहे हो। प्यार सहित आप जिया ने अमृत गुरबाणी दा कीर्तन भाई साहब भाई ओंकार सिंह जी अते उन्हां दे जथे पासों सरवण कीता है। उपरंत जो गुरदेव सच्चे पातशाह धन गुरु ग्रंथ साहिब गरीब नवाज सतगुरु जी ने तरस कीता है कल्याणकारी रब्बी बाणी दी विचार आपां कर रहे हां। गुरदेव विच दर्ज 22 वारां विचों ए मारू डखने की वार मारू राग विच 2 वारां हन। पहली वार जो आपां विचार चुके हां धन गुरु अमरदास सच्चे पातशाह जी दी सी, इह वार पंचम पातशाह दी है। इस नू डखने की वार क्या जांदा है तां जो इहदे अंदर जो भाषा वरती गई है बोली वरती गई है वह दखण दे इलाके दी उस वक्त दी वंड मुताबक अज जो इलाका पाकिस्तान दे विच मुल्तान दा इलाका है उहदे पासे नू ये शब्द ये बोली ज्यादा वरती जांदी है। इस करके नू लहिंदी बोली भी दखण दी बोली किया जांदा है। सो उस बोली दे शब्द ज्यादा हन इस करके इस नू दखणे की वार दखण दी वार किया गया। दद्दे दी थां ते उस बोली विच उस इलाके विच खिते विच डड्डा शब्द ज्यादा बोलिया जांदा है। ईड़ी दी थां ते हाहे शब्द की वरतों ज्यादा की जाती है। इस करके आप जी ने पाठ पिछे भी सरवण किया अज भी सरवण किया कि जिथे अर्थ एकस है उथे हाहा लगा हिकस है हिक्का है। जिथे दुख आया शब्द उत्थे डड्डे दे नाल दुख शब्द आया। देखण दी थां ते देखण आया है देखण कू मुस्ताक। इस शब्द दान दे नाल ही बोली दा खिता पता लगता है अखरां दा पता लगता है। सियाणे लोकां ने बहुत सुंदर बचन कहे ने भाषा जिहड़ी है उहदा भी विकास हुंदा है उहदा भी जन्म हुंदा है उहदी भी मौत हुंदी है। भाषा भी एक नदी की तरह है जदों नदी पहाड़ों विच्चों निकलती है सोमे के रूप विच बहुत सीमित पानी की धारा हुंदी है टेढ़ी मेढ़ी चलती है। जदों किसी बोली का किसी भाषा का आरंभ हुंदा है उदों उहदे अंदर भी वहा इसे तरह का ही हुंदा है। जिवें नदी चलती है पहला छोटा रूप है सौड़ा रूप है फिर वह मैदानी इलाके विच आके
ਪਾਣੀ ਜ਼ਿਆਦਾ ਹੋ ਜਾਂਦਾ ਹੈ, ਖੁੱਲੀ ਹੋ ਜਾਂਦੀ, ਗਹਿਰੀ ਹੋ ਜਾਂਦੀ। ਇਸੇ ਤਰ੍ਹਾਂ ਜਦੋਂ ਬੋਲੀ ਭਾਸ਼ਾ ਲੰਮਾ ਸਮਾਂ ਚੱਲਦੀ ਹੈ, ਬਹੁਤ ਲੋਕ ਬੋਲਣ ਲੱਗ ਜਾਂਦੇ ਨੇ, ਉਹ ਭਾਸ਼ਾ ਗਹਿਰੀ ਹੋ ਜਾਂਦੀ ਹੈ, ਉਹਦਾ ਵਿਆਕਰਨ ਬਣ ਜਾਂਦਾ ਹੈ, ਉਹਦੇ ਵਿੱਚ ਸ਼ਬਦ ਹੋਰ ਆ ਜੁੜਦੇ ਨੇ। ਜਿਵੇਂ ਇੱਕ ਨਦੀ ਵਿੱਚ ਕਈ ਨਾਲਿਆਂ ਦਾ, ਕਈ ਟੋਭਿਆਂ ਦਾ ਪਾਣੀ ਆ ਕੇ ਮਿਲ ਜਾਂਦਾ, ਇਸ ਤਰ੍ਹਾਂ ਇੱਕ ਭਾਸ਼ਾ ਵਿੱਚ ਕਈ ਭਾਸ਼ਾ ਦੇ ਸ਼ਬਦ ਅੱਖਰ ਆਣ ਕੇ ਮਿਲ ਜਾਂਦੇ ਨੇ। ਤੇ ਅਖੀਰ ਨਦੀ ਜਿਹੜੀ ਹੈ ਕਿਸੇ ਹੋਰ ਨਦੀ ਵਿੱਚ ਜਾਂ ਸਮੁੰਦਰ ਵਿੱਚ ਮਿਲ ਜਾਂਦੀ ਹੈ ਤੇ ਉਹਦਾ ਆਪਣਾ ਆਪਾ ਮੁੱਕ ਜਾਂਦਾ। ਬੋਲੀਆਂ ਨਾਲ ਵੀ ਐਸਾ ਹੁੰਦਾ, ਜਦੋਂ ਉਹਨੂੰ ਬੋਲਣ ਵਾਲੇ ਮੁੱਕ ਜਾਂਦੇ ਨੇ, ਭੁੱਲ ਜਾਂਦੇ ਨੇ, ਵਿਸਰ ਜਾਂਦੇ ਨੇ, ਉਹ ਫਿਰ ਆਪਣੇ ਆਪ ਨੂੰ ਕਿਸੇ ਹੋਰ ਦੇ ਵਿੱਚ ਅਭੇਦ ਕਰ ਦਿੰਦੀ ਹੈ। ਇਸੇ ਤਰ੍ਹਾਂ ਇਹ ਬਹੁਤ ਭਾਸ਼ਾਵਾਂ, ਬਹੁਤ ਬੋਲੀਆਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਅੱਜ ਸੁਰੱਖਿਅਤ ਹਨ, ਪਰ ਉੱਥੋਂ ਦੇ ਖਿੱਤਿਆਂ ਵਿੱਚ ਬਹੁਤ ਘੱਟੋ ਬੋਲੀਆਂ ਬੋਲਣ ਵਾਲੇ ਲੋਕ ਰਹਿ ਗਏ ਨੇ, ਕਿਉਂਕਿ ਜਦੋਂ ਬੋਲਣ ਵਾਲਾ ਨਾ ਰਹੇ ਫਿਰ ਬੋਲੀ ਮਰ ਜਾਂਦੀ ਹੈ। ਇਸ ਕਰਕੇ ਯਤਨ ਕੀਤਾ ਜਾਂਦਾ, ਆਖਿਆ ਜਾਂਦਾ, ਭਾਈ ਅਸੀਂ ਗੁਰਮੁਖੀ ਨਾਲ ਜੁੜੀਏ। ਗੁਰਮੁਖੀ ਨਹੀਂ ਮਰੇਗੀ ਜਿੰਨਾ ਚਿਰ ਗੁਰੂ ਦੇ ਮੁੱਖ ਤੋਂ ਉਚਾਰਨ ਕੀਤੀ ਹੋਈ ਬਾਣੀ ਸਾਡੇ ਕੋਲ ਹੈ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਖਰ ਹਨ। ਪਰ ਇਹ ਅੱਖਰ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ ਹਨ। ਜੇ ਸਾਨੂੰ ਪੜ੍ਹਨ ਦੀ ਜਾਚ ਆਏਗੀ, ਬੋਲਣ ਦੀ ਜਾਚ ਆਏਗੀ, ਫਿਰ ਹੀ ਇਹ ਭਾਸ਼ਾ ਦਾ ਅੱਗੇ ਆਦਾਨ ਪ੍ਰਦਾਨ ਹੋਏਗਾ, ਭਾਸ਼ਾ ਪ੍ਰਫੁੱਲਤ ਹੋਏਗੀ, ਨਹੀਂ ਤਾਂ ਸਿਮਟ ਜਾਏਗੀ। ਇਸ ਕਰਕੇ ਯਤਨ ਕਰੀਏ ਆਪਣੀ ਭਾਸ਼ਾ, ਆਪਣੀ ਬੋਲੀ ਨੂੰ ਅਸੀਂ ਜ਼ਰੂਰ ਪਹਿਲ ਦੇ ਆਧਾਰ 'ਤੇ ਰੱਖੀਏ, ਤਰਜੀਹ ਆਪਣੀ ਮਾਤਰ ਭਾਸ਼ਾ ਨੂੰ ਦਈਏ, ਮਾਂ ਬੋਲੀ ਨੂੰ ਦਈਏ। ਦੂਜੀਆਂ ਬੋਲੀਆਂ ਇਲਾਕਿਆਂ ਵਿੱਚ ਰਹਿ ਕੇ, ਕੰਮਾਂ ਕਾਰਾਂ ਵਿੱਚ ਰਹਿ ਕੇ ਸਾਨੂੰ ਸਿੱਖਣੀਆਂ ਚਾਹੀਦੀਆਂ, ਚੰਗੀ ਗੱਲ ਹੈ। ਇੱਕ ਹੀ ਭਾਸ਼ਾ ਨਹੀਂ ਸਿੱਖਣੀ ਚਾਹੀਦੀ, ਬੇਅੰਤ ਭਾਸ਼ਾਵਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ। ਪਰ ਕਦੀ ਇਹ ਨਹੀਂ ਸੋਚਣਾ ਚਾਹੀਦਾ ਵੀ ਜਿਹੜੀ ਮੇਰੀ ਮਾਂ ਬੋਲੀ ਹੈ, ਭਾਸ਼ਾ ਹੈ, ਉਹ ਜਿਹੜੀ ਹੈ ਅਨਪੜ੍ਹਾਂ ਦੀ ਭਾਸ਼ਾ ਹੈ, ਗਾਵਾਰਾਂ ਦੀ ਹੈ, ਜਾਂ ਇੱਥੇ ਬੋਲਾਂਗਾ ਅਤੇ ਮੈਂ ਗਾਵਾਰ ਮਹਿਸੂਸ ਕਰਾਂਗਾ ਆਪਣੇ ਆਪ ਨੂੰ। ਨਹੀਂ, ਜਿਹੜਾ ਮਨੁੱਖ ਇਹ ਸੋਚਦਾ ਹੈ, ਸੱਚਮੁੱਚ ਉਹਦਾ ਅੰਦਰ ਬਹੁਤ ਛੋਟਾ ਹੁੰਦਾ ਹੈ, ਉਹ ਅੰਦਰੋਂ ਆਪਣੇ ਆਪ ਨੂੰ ਬੜਾ ਹੀਣ ਮਹਿਸੂਸ ਕਰਦਾ ਹੈ, ਕਮਜ਼ੋਰ ਮਹਿਸੂਸ ਕਰਦਾ ਹੈ, ਅਤੇ ਉਹ ਸੋਚਦਾ ਵੀ ਮੈਂ ਕਿਸੇ ਵਿਦੇਸ਼ੀ ਭਾਸ਼ਾ ਨੂੰ ਵਰਤ ਕੇ ਆਪਣੇ ਆਪ ਦੇ ਵੱਡੇ ਹੋਣ ਦਾ ਗੁਮਾਨ ਕਿਸੇ ਦੂਸਰੇ 'ਤੇ ਪਾ ਦਿਆਂ, ਆਪਣੇ 'ਤੇ ਪਾ ਦਿਆਂ। ਇਹ ਚੰਗੀ ਗੱਲ ਨਹੀਂ, ਵਰਤਣੀ ਚਾਹੀਦੀ ਹੈ ਦੂਜੀ ਭਾਸ਼ਾ। ਜਦੋਂ ਕੋਈ ਕਿਸੇ ਦੂਸਰੇ ਮਨੁੱਖ ਨਾਲ ਗੱਲ ਕਰੀਏ ਜਿਹਨੂੰ ਸਾਡੀ ਭਾਸ਼ਾ ਨਹੀਂ ਆਉਂਦੀ, ਪਰ ਉੱਥੇ ਇਹ ਭਾਵਨਾ ਹੋਵੇ ਕਿ ਇਹ ਭਾਸ਼ਾ ਬੋਲਣ ਨਾਲ ਮੈਂ ਵੱਡਾ ਹਾਂ ਅਤੇ ਮੇਰੀ ਭਾਸ਼ਾ ਬੋਲਣ ਨਾਲ ਮੈਂ ਛੋਟਾ ਹਾਂ, ਫਿਰ ਅਸੀਂ ਆਪਣੀ ਭਾਸ਼ਾ ਨਾਲ, ਆਪਣੀ ਬੋਲੀ ਨਾਲ, ਆਪਣੀ ਮਾਂ ਨਾਲ, ਆਪਣੇ ਸੱਭਿਆਚਾਰ ਨਾਲ ਨਿਆਂ ਨਹੀਂ ਕਰ ਰਹੇ ਹੁੰਦੇ, ਜਿਹਦੇ ਵਿੱਚ ਅਸੀਂ ਲੋਰੀਆਂ ਸਿੱਖੀਆਂ, ਜਿਹਦੇ ਵਿੱਚ ਅਸੀਂ ਕਹਾਣੀਆਂ ਸਿੱਖੀਆਂ ਨੇ, ਬਜ਼ੁਰਗਾਂ ਦੀਆਂ ਬਾਤਾਂ ਸਿੱਖੀਆਂ ਨੇ, ਜਿਨ੍ਹਾਂ ਵਿੱਚ ਅਸੀਂ ਔਂਸੀਆਂ ਪਾਈਆਂ ਨੇ, ਜਿਨ੍ਹਾਂ ਵਿੱਚ ਅਸੀਂ ਬੁਝਾਰਤਾਂ ਪਾਈਆਂ ਨੇ, ਉਹ ਬੋਲੀ ਸਾਡੀ ਭਾਵਨਾ ਨਾਲ ਜੁੜੀ ਹੋਈ ਹੈ, ਸਾਡੇ ਅੰਦਰ ਨਾਲ ਜੁੜੀ ਹੋਈ ਹੈ, ਮਿੱਠੀ ਹੈ, ਪਿਆਰੀ ਹੈ। ਇਸ ਕਰਕੇ ਉਸ ਭਾਸ਼ਾ ਨੂੰ, ਉਸ ਬੋਲੀ ਨੂੰ ਮਾਣ ਦੇਈਏ ਜਿਸ ਨੇ ਸਾਨੂੰ ਮਾਣ ਦਿੱਤਾ ਹੈ। ਕਈ ਵਾਰੀ ਅਸੀਂ ਹੋਰ ਖਿੱਤੇ ਵਿੱਚ ਜਾ ਕਰਕੇ, ਕਈ ਲੋਕ ਸੱਭਿਅਤਾ ਦੇ ਨਾਂ 'ਤੇ ਇਹ ਯਤਨ ਕਰਦੇ ਨੇ, ਪ੍ਰਚਾਰਦੇ ਨੇ ਵੀ ਅਸੀਂ ਮੰਨਦੇ ਹਾਂ, ਠੀਕ ਹੈ, ਭਾਸ਼ਾ ਨੂੰ ਜੀਵਿਤ ਰੱਖਣ ਦੇ ਲਈ ਸੱਭਿਅਕ ਅਤੇ ਅਸੱਭਿਅਕ ਲੋਕ, ਇੱਕ ਅਸੱਭਿਅਕ ਲੋਕ ਵੀ ਤਾਂ ਇਹ ਸ਼ਬਦ ਵਰਤਦੇ ਨੇ, ਬੋਲੀ ਵਰਤਦੇ ਨੇ, ਉਹ ਉਹਨੂੰ ਸੱਭਿਅਕ ਕਹਿ ਦਿੰਦੇ ਨੇ, ਉਹਨਾਂ ਵੀ ਬੋਲੀ ਨੂੰ ਜੀਵਿਤ ਰੱਖਿਆ। ਪਰ ਉਸ ਜੀਵਿਤ ਬੋਲੀ ਦੇ ਵਿੱਚ ਕੇਵਲ ਤਾਂ ਕੇਵਲ ਪਰੋਸਿਆ ਕੀ ਜਾਂਦਾ, ਇਹ ਵੇਖਣਾ ਪਏਗਾ। ਸੱਭਿਅਕ ਕੀ ਹੈ? ਸੱਭਿਅਕ ਹੈ ਜੋ ਗੁਰੂ ਦੀ ਬਾਣੀ ਹੈ, ਜੋ ਸਾਡੇ ਪੁਰਖਾਂ ਦੀ ਬਾਣੀ ਹੈ, ਜੋ ਵਾਰਾਂ ਹਨ, ਜੋ ਯੋਧਿਆਂ ਦੀਆਂ ਵਾਰਾਂ ਹਨ, ਜਿਹਦੇ ਵਿੱਚ ਚੰਗਾ ਸਾਹਿਤ ਰਚਿਆ ਗਿਆ ਅਤੇ ਅੱਜ ਗਾਇਆ ਜਾ ਰਿਹਾ, ਉਹੀ ਸੱਭਿਅਕ ਬੋਲੀ ਹੈ। ਅਸੀਂ ਉਹਨੂੰ ਹੀ ਤਰਜੀਹ ਦਈਏ, ਉਹਨੂੰ ਹੀ ਪ੍ਰਚਾਰੀਏ, ਉਹਨੂੰ ਹੀ ਪਸਾਰੀਏ। ਗੁਰੂ ਕਿਰਪਾ ਕਰੇ, ਆਓ ਅੱਜ ਆਪਾਂ ਇਸ ਪਾਵਨ ਇੱਕ ਸਲੋਕ ਅਤੇ ਪੌੜੀ ਦੀ ਵਿਚਾਰ ਕਰਨੀ ਹੈ। ਸਲੋਕ ਦਾ ਅਤੇ ਪੌੜੀ ਦਾ ਭਾਵ ਗੁਰਦੇਵ ਜੀ ਨੇ ਦਰਸਾਇਆ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਇੱਕ 'ਤੇ ਆਸ ਰੱਖ, ਦੂਜੀਆਂ ਆਸਾਂ ਸਾਰੀਆਂ ਤਿਆਗ ਦੇ, ਕਿਉਂਕਿ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ 'ਤੇ ਆਸ ਰੱਖੇਗਾ ਅਤੇ ਤੈਨੂੰ ਅੰਤ ਸ਼ਰਮਸ਼ਾਰ ਹੋਣਾ ਪਏਗਾ, ਕਿਉਂਕਿ ਕੋਈ ਵੀ ਐਸਾ ਮਨੁੱਖ ਸੰਸਾਰ ਵਿੱਚ ਨਹੀਂ ਕਿ ਜਿਹੜਾ ਸਦਾ ਥਿਰ ਰਵੇ
ਤੇ ਤੇਰੀ ਉਹਦੇ ਤੇ ਸਦਾ ਆਸ ਬਣੀ ਰਹੇ, ਐਸਾ ਕਦੇ ਹੋ ਨਹੀਂ ਸਕਦਾ। ਇੱਕ ਨਾ ਇੱਕ ਦਿਨ ਉਸ ਮਨੁੱਖ ਨੇ ਭੱਜ ਜਾਣਾ, ਵਿਨਸ ਜਾਣਾ, ਟੁੱਟ ਜਾਣਾ, ਮੁੱਕ ਜਾਣਾ, ਤੇ ਉਹਦੇ ਨਾਲ ਤੇਰੀ ਆਸਾਂ ਵੀ ਮੁੱਕ ਜਾਣਗੀਆਂ, ਟੁੱਟ ਜਾਣਗੀਆਂ, ਫਿਰ ਦੁੱਖ ਹੋਏਗਾ, ਫਿਰ ਪੀੜਾ ਹੋਏਗੀ। ਇਸ ਕਰਕੇ ਉਹ ਲੱਭ ਜਿਹੜਾ ਸਦਾ ਰਹੇ, ਨਿਸ਼ਚਲ ਹੈ, ਸਥਿਰ ਹੈ, ਤੇ ਤੇਰੀ ਆਸ ਵੀ ਜਿੰਨਾ ਚਿਰ ਤੂੰ ਹੈ ਉਹ ਬਣੀ ਰਹੇ, ਬਰਕਰਾਰ ਰਹੇ, ਫਿਰ ਪੌੜੀ ਵਿੱਚ ਪਰਮਾਤਮਾ ਦੀ ਨਿਸ਼ਚਲਤਾ ਦੀ, ਸਥਿਰਤਾ ਦੀ ਸਤਿਗੁਰਾਂ ਨੇ ਗੱਲ ਕੀਤੀ ਹੈ। ਤੇ ਕਿੰਨਾ ਕਿੰਨਾ ਰੂਪਾਂ ਵਿੱਚ ਪਰਮਾਤਮਾ ਸਥਿਰ ਹੈ, ਉਹਦੇ ਨਾਮ ਦੇ ਰੂਪ ਵਿੱਚ, ਉਹਦੇ ਸਤਿਆ ਦੇ ਰੂਪ ਵਿੱਚ, ਕੀਰਤਨ ਦੇ ਰੂਪ ਵਿੱਚ, ਜਪ ਤਪ ਦੇ ਰੂਪ ਵਿੱਚ, ਸਤਸੰਗਤ ਦੇ ਰੂਪ ਵਿੱਚ, ਸਾਧੂ ਤੇ ਗੁਰੂ ਦੇ ਰੂਪ ਵਿੱਚ, ਨੌ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਇਸ ਪੌੜੀ ਵਿੱਚ ਕਿ ਉਹ ਨੌ ਚੀਜ਼ਾਂ ਜਾਂ ਨੌ ਗੁਣ, ਨੌ ਸੁਭਾਅ ਸਦਾ ਸਥਿਰ ਰਹਿੰਦੇ ਨੇ। ਉਹ ਪਰਮੇਸ਼ਵਰ ਦਾ ਹੀ ਬਦਲਿਆ ਹੋਇਆ ਰੂਪ ਹੈ, ਕਿਤੇ ਨਾਮ ਰੂਪ ਵਿੱਚ ਹੈ, ਕਿਤੇ ਗੁਰੂ ਰੂਪ ਵਿੱਚ ਹੈ, ਕਿਸੇ ਸਾਧੂ ਰੂਪ ਵਿੱਚ ਹੈ, ਕਿਤੇ ਕਿਤੇ ਕੀਰਤਨ ਰੂਪ ਵਿੱਚ ਹੈ, ਕਿਤੇ ਧਰਮ ਰੂਪ ਵਿੱਚ ਹੈ, ਕਿਤੇ ਜਪ ਤਪ ਦੇ ਰੂਪ ਵਿੱਚ ਹੈ, ਕਿਤੇ ਸਾਧ ਸੰਗਤ ਦੇ ਰੂਪ ਵਿੱਚ ਹੈ। ਇਹ ਚੀਜ਼ਾਂ ਸਥਿਰ ਨੇ, ਨਿਸ਼ਚਲ ਨੇ, ਤੇ ਜਿਨ੍ਹਾਂ ਨੇ ਇਹਨਾਂ ਤੇ ਆਸ ਰੱਖੀ ਉਹ ਫਿਰ ਕਦੀ ਨਿਰਾਸ਼ ਨਹੀਂ ਹੁੰਦਾ, ਬੇਆਸ ਨਹੀਂ ਹੁੰਦਾ। ਗੁਰੂ ਕਿਰਪਾ ਕਰੇ ਆਪਾਂ ਪਾਵਨ ਵਿਚਾਰ ਨਾਲ ਜੁੜੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੋ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਫਿਰ ਕਿਰਪਾ ਕਰੋ, ਉਚਾਰਨ ਕਰੋ।

0: हिक सकूं तू आहे पछाणू पी हिक कर। हिकस भाव एक, हिकस तू कू तू आहे, हे भाई तू एक दे नाल जुड़ जा, एक ते आस ला लै, एक दा बन जा, पछाणू पी हिक कर ते एक दी ही पछाण कर। पछाण एक दी करनी है क्योंकि अनेकता ज्यादी है। जे सारा कुछ एक रूप होवे फिर उदी पछाण करनी बड़ी सौखी है, सरल है, पर संसार दे अंदर सानू एकता दिसती नहीं। संसार ते अनेकता विच वंडिया होया, खिंडिया होया, भरमिया होया है। पर गुरदेव पिता महाराज सच्चे पातशाह जी कहिंदे पछाणू पी हिक कर, तेनू अपनी विवेकता नाल गुरु सोझी दे नाले पछाण करनी पैगी भी यह भिन्नता जिहड़ी है ना, यह वखरेवा जिहड़ा मैनू प्रतीत हो रहा है असल विच यह वखरेवा है नहीं। इस सारे दे पिछे एक ही सूत्रधार काम पिया करदा है। बस तू इस अनेकता दे विचों उस एक नू, उस एक नू पछानना है। उहदे लई तैनू थोड़ा जा एकागर होना पएगा, उहदे लई तैनू थोड़ा जा सावधान होना पएगा। जदों असी कुछ बुझदे हां, पछाणदे हां, जानना चाहुंदे हां, ते जानण दे लई, पछानण दे लई, बुझण दे लई, समझण दे लई असी किन्ने एकाग्र हो जाने, किन्ने सावधान हो जाने, किन्ना अपने दिमाग ते जोर पाने कि ये गल नूं किवें जाणिया जाए, किवें समझिया जाए, किवें मेरी समझ विच आ जाए, मेरी बुद्धि विच आ जाए। दुनिया की हर औखी तो औखी गल नूं मनुख अपनी समझ विच लिया के सौखा कर देंदा है, होरां लई सौखा कर देंदा है। आप समझन लग्या कई हो सकता है किन्ने घंटे, किन्ने दिन, कई साल बंदे नूं लग जाने किसी सूत्र नूं समझदिया, किसी कार्ड नूं समझदिया, किसी फलसफे नूं समझदिया। पर समझण तो बाद फिर एक होर यतन परोपकार करदा भी एक सुखैन राह तैयार करदा भी आउण वालियां नूं जिन्ना मैनू समा लगे ना होरां नूं इन्ना समा ना लगे। एक नियम तैयार कर दिता जांदा, एक रस्ता बना दिता जांदा भी इस राह ते आओगे ते तुहानू ए चीज सौखी समझ लग जाएगी। जेड़ी सानू कई सालां विच, कई सदियां विच समझ लगी है वो एक पल विच समझ लग जाएगी, एक खिन विच समझ लग जाएगी। इसे तरह अकाल पुरख वाहिगुरु परमेश्वर जी बाबत समझना, जानना, कथना बहुत औखा है। अकथ है उहदे लई आख्या गया, अकथ न कथिया जाई, वो अकथ है उहनू कथिया नहीं जा सकता। दूसरा अगोचर है, साढ़े गोचरा नहीं, गोचर का अर्थ हुंदा वस हो जाना, वो साढ़े वस नहीं, वो अगोचर है। वस किसी चीज नूं असी किवें करदे आ, सानू परमात्मा ने दस इंद्रे दिते ने, पंज ज्ञान इंद्रे ते पंज कर्म इंद्रे। इन्हां दसां इंद्रियां दे नाल असी संसार नूं पकड़दे आ, संसार नूं वस करदे आ। अखां नाल वेखी कोई चीज उह साडे अंदर स्टोर हो गई, उहनूं वस कर लिया। किसी चीज का रस माणिया उन्हूं वस कर लिया, पछाण हो गई ना, बज गई, साडे दिमाग विच स्टोर हो गई उहदा स्वाद, उहदा टेस्ट। कन्ना ने कोई आवाज सुनी, कोई बोल सुनिया, शब्द याद हो गया, साडे चित विच वस गया। हत्थां ने कोई चीज पकड़ ली, छू ली, स्पर्शता दे नाल असी किसी नूं पछाण लिया, जान लिया, साडे वस हो गया। साडे गोचरा हो जांदियां ने संसार दीआं चीज़ां, जिन्हां दा आकार है, जो रूप रंग आकार ते गंध विच ने। कई चीजां ऐसियां ने जिहड़ियां आकार विच नहीं, रूप विच नहीं, पर वो गंध विच ने। गंध दा अर्थ है उन्हां दे अंदर स्मैल है, उन्हां दे अंदर अपनी कोई गंध परमात्मा ने पाई है, उस गंध तो असीं उहनूं पछाण सकदे हां, जाण सकदे हां। रूप रस शब्द गंध, यह चीजां साडे इंद्रियां दे वस ने। असी संसार नू, रूप नू, संसार दे नू अपनी अखां नाल वस विच कर लैने आ, असी संसार दी स्पर्शता नू अपनी चमड़ी नाल वस विच कर लैने आ, असी संसार दे रसां नू अपनी रसना ते रख के, चख के, खट्टा, मिठा, सलूना, तुरतरा, कई तरह के छे रस मन्ने गए ने, उन्हां नू पछाण लैने आ, जान लैने, रस अपने वस कर लैने आ। इह सारा कुछ साडे इंद्रियां दे वस है, सब कुछ गोचर है। पर अकाल पुरख वाहिगुरु सच्चे पातशाह जी गुरदेव जी कहिंदे ਉਹ ਐਸੀ ਵਾਹਿਗੁਰੂ ਦੀ ਇੱਕ ਅਨੁਭਵੀ ਸ਼ਕਤੀ ਹੈ ਕਿ ਜਿਹੜੀ ਇਹਨਾਂ ਇੰਦਰੀਆਂ ਦੇ ਵਸ ਆ ਹੀ ਨਹੀਂ ਸਕਦੀ। ਨਾ ਉਹਨੂੰ ਹੱਥਾਂ ਨਾਲ ਪਕੜਿਆ ਜਾ ਸਕਦਾ, ਨਾ ਉਹਨੂੰ ਅੱਖਾਂ ਨਾਲ ਦੇਖਿਆ ਜਾ ਸਕਦਾ, ਨਾ ਉਹਨੂੰ ਗੰਧ ਨਾਸਕਾਂ ਨਾਲ ਸੁੰਘਿਆ ਜਾ ਸਕਦਾ, ਨਾ ਉਹਨੂੰ ਰਸ ਰਸਨਾ ਨਾਲ ਜਾਣਿਆ ਜਾ ਸਕਦਾ। ਹਾਲਾਂਕਿ ਇਹਨਾਂ ਇੰਦਰੀਆਂ ਦੀ ਮਦਦ ਲੈਣੀ ਪੈਂਦੀ ਹੈ। ਇਹ ਨਹੀਂ ਵੀ ਅਸੀਂ ਕਹੀਏ ਵੀ ਹੁਣ ਜੇ ਰੱਬ ਇਹਨਾਂ ਇੰਦਰੀਆਂ ਦੇ ਵਸ ਹੀ ਨਹੀਂ ਆਉਂਦਾ, ਇਹਨਾਂ ਰਾਹੀਂ ਪਕੜੇ ਨਹੀਂ ਜਾਣਾ, ਤੇ ਫਿਰ ਅਸੀਂ ਕਿਉਂ ਇਹਨਾਂ ਅੱਖਾਂ ਨਾਲ ਬਾਣੀ ਨੂੰ ਪੜ੍ਹੀਏ, ਕੰਨਾਂ ਨਾਲ ਬਾਣੀ ਨੂੰ ਸੁਣੀਏ, ਰਸਨਾ ਨਾਲ ਬਾਣੀ ਨੂੰ ਪੜ੍ਹੀਏ, ਬੋਲੀਏ, ਹੱਥਾਂ ਪੈਰਾਂ ਨਾਲ ਸੇਵਾ ਕਰੀਏ, ਜੇ ਇਹਨਾਂ ਰਾਹੀਂ ਵਸ ਹੀ ਨਹੀਂ ਆਉਣਾ। ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਸੱਚਾ ਜਗਿਆਸੂ ਜਿਹੜਾ ਨਾ, ਦੁਨੀਆਂ ਦੇ ਰਸ, ਦੁਨੀਆਂ ਦੇ ਪਦਾਰਥ ਇੰਦਰੀਆਂ ਰਾਹੀਂ ਵਸ ਹੋ ਜਾਂਦੇ ਨੇ, ਪਰ ਪਰਮਾਤਮਾ ਬਾਬਤ ਇਹਨਾਂ ਇੰਦਰੀਆਂ ਦੀ ਪਕੜ ਤੋਂ ਜਦੋਂ ਮਨੁੱਖ ਪਾਰ ਹੁੰਦਾ, ਇਹਨਾਂ ਨਾਲ ਪਕੜ ਤੋਂ ਬਾਅਦ ਉਹਨੂੰ ਪਤਾ ਲੱਗਦਾ, ਇਹਨਾਂ ਤੋਂ ਪਰੇ ਜਦੋਂ ਜਾਂਦਾ, ਫਿਰ ਪ੍ਰਤੀਤ ਹੁੰਦਾ ਵੀ ਇਹ ਪਕੜ ਨਹੀਂ ਸਕਦੇ, ਪਰ ਇਹਨਾਂ ਦੇ ਰਾਹੀਂ ਹੀ ਉਸ ਤੋਂ ਪਾਰ ਜਾਣਾ, ਉਹਦੇ ਤੋਂ ਪਾਰ ਜਾਣਾ। ਜਿਵੇਂ ਕੋਈ ਮਨੁੱਖ ਨੇ ਪਾਰ ਜਾਣਾ, ਇੱਕ ਪੱਤਣ ਤੋਂ ਦੂਜੇ ਪੱਤਣ ਪਾਰ ਜਾਣਾ, ਉਹਨੂੰ ਬੇੜੀ ਦਾ ਸਹਾਰਾ ਲੈਣਾ ਪਏਗਾ, ਉਹਨੂੰ ਨਦੀ ਵਿੱਚ ਉਤਰਨਾ ਪਏਗਾ, ਪਰ ਨਾ ਬੇੜੀ ਨਾਲ ਰਹਿਣੀ ਹੈ ਨਾ ਨਦੀ ਨਾਲ ਰਹਿਣੀ ਹੈ, ਪਰ ਜੀ ਚੀਜ਼ਾਂ ਦੋਵੇਂ ਕੋਲ ਨੇ, ਬੇੜੀ ਵਿੱਚ ਬਹਿਣਾ ਹੀ ਪਏਗਾ ਤੇ ਨਦੀ ਵਿੱਚ ਉਤਰਨਾ ਹੀ ਪਏਗਾ, ਫਿਰ ਅਸੀਂ ਪਾਰ ਜਾਵਾਂਗੇ। ਜਦੋਂ ਪਾਰ ਚਲੇ ਜਾਵਾਂਗੇ, ਬੇੜੀ ਵੀ ਆਪਣੇ ਆਪ ਛੁੱਟ ਜਾਂਦੀ ਹੈ, ਨਦੀ ਵੀ ਆਪਣੇ ਆਪ ਛੁੱਟ ਜਾਂਦੀ ਹੈ, ਪਰ ਮਨੁੱਖ ਨੂੰ ਜੇ ਪਾਰਲਾ ਬੰਨਾ ਨਾ ਲੱਭੇ, ਉਹ ਬੇੜੀ ਨੂੰ ਉੱਥੇ ਘੁਮਾਈ ਜਾਏ, ਨਾ ਨਦੀ ਛੁੱਟੇਗੀ ਨਾ ਬੇੜੀ ਛੁੱਟੇਗੀ। ਕਈ ਲੋਕ ਸੰਸਾਰ ਅੰਦਰ ਐਸੇ ਧਰਮੀ ਨੇ, ਬਹੁਤ ਸਾਲਾਂ ਤੱਕ, ਯੁੱਗਾਂ ਤੱਕ ਕਹਿ ਲਈਏ, ਸਦੀਆਂ ਤੱਕ ਕਹਿ ਲਈਏ, ਲੋਕ ਧਰਮ ਦੀ ਦੁਨੀਆਂ ਵਿੱਚ ਪਰਮਾਤਮਾ ਦੇ ਮਾਰਗ ਤੇ ਤੁਰਦੇ ਨੇ, ਪਰ ਉਹਨਾਂ ਨੂੰ ਬੰਨਾ ਨਹੀਂ ਲੱਭਦਾ, ਉਹ ਨਦੀ ਦੇ ਵਿੱਚ ਉਸੇ ਬੇੜੀ ਤੇ ਬੈਠੇ ਰਹਿੰਦੇ ਨੇ, ਨਾ ਬੇੜੀ ਛੁੱਟਦੀ ਹੈ ਨਾ ਨਦੀ ਛੁੱਟਦੀ ਹੈ, ਪਰ ਭਰਮ ਪੈ ਜਾਂਦਾ, ਸੁਭਾਅ ਹੋਰ ਬਦਲ ਜਾਂਦੇ ਨੇ, ਚਿੜਚਿੜੇ ਹੋ ਜਾਂਦੇ ਨੇ, ਅਹੰਕਾਰੀ ਹੋ ਜਾਂਦੇ ਨੇ, ਦੰਭੀ ਹੋ ਜਾਂਦੇ ਨੇ। ਧਰਮ ਦੇ ਵਿੱਚ ਜਿਹੜੇ ਲੋਕਾਂ ਦੇ ਅੰਦਰ ਤੁਹਾਨੂੰ ਇਹ ਕਮੀਆਂ ਦਿਸਣਗੀਆਂ ਨਾ, ਕਿ ਕੋਈ ਧਰਮੀ ਤੁਹਾਨੂੰ ਕ੍ਰੋਧਿਤ ਲੱਗੇ, ਕੋਈ ਧਰਮੀ ਤੁਹਾਨੂੰ ਹੰਕਾਰੀ ਲੱਗੇ, ਕੋਈ ਧਰਮੀ ਤੁਹਾਨੂੰ ਦੰਭੀ ਲੱਗੇ, ਪਾਖੰਡੀ ਲੱਗੇ, ਵਿਭਚਾਰੀ ਹੈ, ਉਹਦਾ ਇੱਕੋ ਇੱਕ ਕਾਰਨ ਹੈ ਕਿ ਉਹ ਚੱਲਿਆ ਉਸ ਮਾਰਗ ਤੇ ਸੀ ਪਰ ਰਾਹ ਨਹੀਂ ਲੱਭਿਆ, ਉਹ ਆਪਣੀ ਬੇੜੀ ਨੂੰ ਉਸੇ ਨਦੀ ਦੇ ਵਿੱਚ ਹੀ ਮੰਡਰਾ ਰਿਹਾ, ਘੁਮਾ ਰਿਹਾ ਹੈ, ਉਸ ਨੂੰ ਛੱਡ ਵੀ ਨਹੀਂ ਸਕਦਾ ਤੇ ਪਾਰਲਾ ਬੰਨਾ ਨੂੰ ਲੱਭਦਾ ਨਹੀਂ। ਧਰਮ ਦੇ ਇੱਕ ਪੜਾਅ ਵਿੱਚ ਰੁਕਣ ਵਾਲੇ ਮਨੁੱਖਾਂ ਦਾ ਸੁਭਾਅ ਐਸਾ ਬਣ ਜਾਂਦਾ, ਇੱਕ ਥਾਂ ਤੇ ਰੁਕ ਜਾਂਦੇ ਨੇ ਤੇ ਉਹਨਾਂ ਦਾ ਸੁਭਾਅ ਐਸਾ ਬਣ ਜਾਂਦਾ। ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਪਰਮੇਸ਼ਵਰ ਅਗੋਚਰ ਹੈ, ਇਹਨਾਂ ਇੰਦਰੀਆਂ ਰਾਹੀਂ ਜੋ ਮੈਂ ਬੇਨਤੀ ਕਰ ਰਿਹਾ ਵੀ ਇਹਦਾ ਮਤਲਬ ਇਹ ਨਹੀਂ ਵੀ ਅੱਖਾਂ ਤੋਂ ਵੇਖਣਾ ਛੱਡਦੀ ਹੈ, ਜੋ ਬਾਣੀ ਨੂੰ ਰੱਬ ਦੇ ਦੀਦਾਰ ਕਰਨੇ, ਗੁਰੂ ਦੇ ਦੀਦਾਰ ਕਰਨੇ ਸ਼ੁਰੂ ਨਾ ਕਰੀਏ। ਪਰ ਗੁਰੂ ਸਾਹਿਬ ਜੀ ਤਾਂ ਰੋਜ਼ ਆਖਦੇ ਨੇ ਅੰਤਰ ਗੁਰ ਆਰਾਧ ਨਾ ਜਿਹਵਾ ਜਪ ਗੁਰ ਨਾਉ, ਇਹਨਾਂ ਇੰਦਰੀਆਂ ਨੂੰ ਲਾਣਾ ਹੈ ਉਸ ਪਾਸੇ, ਪਰ ਇਹਨਾਂ ਇੰਦਰੀਆਂ ਦੀ ਵਸ ਪੇਸ਼ ਨਹੀਂ ਚੱਲਣੀ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਓ। ਜਦੋਂ ਇਹਨਾਂ ਇੰਦਰੀਆਂ ਰਾਹੀਂ ਮਨ ਰੱਤਿਆ ਜਾਏਗਾ, ਫਿਰ ਮਨ ਉਸ ਦੇਸ਼ ਵਿੱਚ ਜਾ ਸਕਦਾ, ਮਨ ਉਸ ਦੇਸ਼ ਵਿੱਚ ਜਾ ਸਕਦਾ। ਜਿਵੇਂ ਇਹਨਾਂ ਇੰਦਰੀਆਂ ਨਾਲ ਮਨ ਰੰਗਿਆ ਜਾਂਦਾ ਸੰਸਾਰ ਵਾਲੇ ਪਾਸੇ, ਤੇ ਕਿੰਨੀ ਸੰਸਾਰ ਦੀ ਖੋਜ ਹੋ ਗਈ ਹੈ, ਕਿੰਨਾ ਸੰਸਾਰ ਦਾ ਵਿਕਾਸ ਹੋ ਗਿਆ, ਕਿਉਂਕਿ ਇਹਨਾਂ ਇੰਦਰੀਆਂ ਨੇ ਮਨ ਨੂੰ ਇੰਨੀ ਕੁ ਜਾਣਕਾਰੀ ਦਿੱਤੀ ਹੈ ਸੰਸਾਰ ਬਾਬਤ, ਖੋਜ ਕੀਤੀ ਹੈ ਕਿ ਮਨ ਮਾਇਆਧਾਰੀ ਹੋ ਗਿਆ, ਰੱਤਿਆ ਗਿਆ ਸੰਸਾਰ ਵਿੱਚ, ਤੇ ਸੰਸਾਰ ਨੂੰ ਹੀ ਬਣਾਈ ਜਾ ਰਿਹਾ, ਹੋਰ ਬਣਾ ਰਿਹਾ, ਹੋਰ ਬਣਾ ਰਿਹਾ, ਮਨ ਹੀ ਬਣਾ ਰਿਹਾ ਸੰਸਾਰ। ਮਨੁੱਖ ਦਾ ਮਨ, ਮਨੁੱਖ ਦੇ ਅੰਦਰ ਦੀ ਸ਼ਕਤੀ ਬੜੀ ਵੱਡੀ ਸ਼ਕਤੀ ਹੈ। ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਵਿੱਚ ਹੀ ਸ਼ਕਤੀ ਹੈ ਜੋ ਕਲਪਦਾ ਹੈ। ਅੱਜ ਤੋਂ ਕੁਝ ਸਾਲ ਪਹਿਲਾਂ, ਕੁਝ ਦਹਾਕੇ ਪਿੱਛੇ ਚਲੇ ਜਾਈਏ, ਤੇ ਇਹ ਸੁਣਿਆ ਨੂੰ ਮਿਲਦਾ ਹੁੰਦਾ ਸੀ ਕਿ ਬੰਦੇ ਦੀ ਕਲਪਨਾ ਝੂਠੀ ਹੁੰਦੀ ਹੈ। ਜ਼ਿਆਦਾਤਰ ਆਖਦੇ ਸੀ ਵੀ ਕਲਪਨਾ ਕਰਨਾ ਜੋ ਹੈ ਨਾ, ਕਲਪਨਾ ਕਦੀ ਸਾਕਾਰ ਨਹੀਂ ਹੁੰਦੀ। ਪਰ ਜਿਵੇਂ ਜਿਵੇਂ ਸੰਸਾਰ ਤਰੱਕੀ ਕਰ ਰਿਹਾ, ਜਿੱਥੋਂ ਤੱਕ ਅੱਜ ਮਨੁੱਖ ਪਹੁੰਚਿਆ ਹੈ, ਇਹ ਸਾਰਾ ਕੁਝ ਉਹਦੀ ਕਲਪਨਾ ਦਾ ਹੀ ਸਿੱਟਾ ਹੈ। ਜੋ ਕੁਝ ਉਹਨੇ ਕਲਪਿਆ ਹੈ, ਚਿਤਵਿਆ ਹੈ, ਉਹ ਸਾਕਾਰ ਰੂਪ ਹੋ ਜਾਂਦਾ ਹੈ। ਮਨ ਅੰਦਰ ਸ਼ਕਤੀ ਹੈ, ਉਹ ਪਹਿਲਾਂ ਕਿਸੇ ਚੀਜ਼ ਬਾਬਤ ਕਲਪਦਾ ਹੈ, ਬਣਾਉਂਦਾ ਹੈ ਉਹਨੂੰ ਆਪਣੇ ਅੰਤਰ ਆਤਮਾ ਵਿੱਚ, ਫਿਰ ਆਪਣੇ ਇੰਦਰੀਆਂ ਨੂੰ, ਆਪਣੇ ਸਰੀਰ ਨੂੰ, ਆਪਣੇ ਆਪੇ ਨੂੰ, ਸਾਰੇ ਨੂੰ ਹੀ ਫਿਰ ਉਹ ਸਾਕਾਰ ਰੂਪ ਦੇਣ ਦੇ ਲਈ ਆਰਡਰ ਕਰ ਦਿੰਦਾ ਹੈ। ਦਿਨ ਰਾਤ ਫਿਰ ਮਨੁੱਖ ਦਾ ਮਨ ਜਿਹੜਾ ਹੈ ਇਸ ਤਨ ਨੂੰ ਕੋਂਦਾ ਹੈ ਤੇ ਉਹਨੂੰ ਸਾਕਾਰਤਾ ਦੇਣ ਵਾਸਤੇ ਆਪਣੀ ਹੰਗਤਾ ਨੂੰ, ਆਪਣੇ ਹੋਣ ਨੂੰ, ਕਿਉਂਕਿ ਹੈ ਤਾਂ ਉਹ ਨਿਰਾਕਾਰ ਦੀ ਅੰਸੀ ਹੈ ਨਾ, ਉਸ ਨਿਰਾਕਾਰ ਨੇ ਇਹ ਆਕਾਰ ਬਣਾਏ ਨੇ, ਉਹਨੇ ਵੀ ਤਾਂ ਸਾਰਾ ਕੁਝ ਬਣਾਇਆ ਹੈ ਨਾ, ਉਹ ਵੀ ਸੁਣ ਨਹੀਂ ਬੈਠਾ ਰਿਹਾ, ਉਹ ਵੀ ਕਰਤਾ ਹੈ ਤੇ ਕਰਤੇ ਦੀ ਅੰਸ਼ ਦੇ ਅੰਦਰ ਵੀ ਤਾਂ ਕਰਤਾ ਦਾ ਗੁਣ ਆਏਗਾ ਨਾ। ਜੋ ਜਿਸ ਵਿੱਚੋਂ ਪੈਦਾ ਹੋਇਆ, ਭਾਵੇਂ ਜੋ ਮਰਜ਼ੀ ਹੋਵੇ, ਕਿਸੇ ਦੇ ਮਾਂ ਬਾਪ ਦਾ ਕੋਈ ਗੁਣ ਹੋਵੇ, ਕੋਈ ਕਰਮ ਹੋਵੇ, ਜੋ ਕਰਦੇ ਹੋਣ ਉਹ ਬੱਚਿਆਂ ਦੇ ਵਿੱਚ ਆਏਗਾ ਹੀ ਆਏਗਾ। ਸੁਭਾਵਿਕ ਹੈ ਕਿ ਉਹਨਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਇਸੇ ਤਰ੍ਹਾਂ ਇਹ ਜੀਵ ਪਰਮੇਸ਼ਵਰ ਦੀ ਅੰਸ਼ ਹੈ ਤੇ ਇਹਦੇ ਅੰਦਰ ਜਿਹੜੀ ਕਰਤਾ ਭਾਵ ਦੀ ਭੁੱਖ ਹੈ ਨਾ, ਉਹ ਅਕਾਲ ਪੁਰਖ ਕਰਕੇ ਹੀ ਪਈ ਹੈ, ਕਿਉਂਕਿ ਅਕਾਲ ਪੁਰਖ ਆਪ ਕਰਤਾ ਹੈ, ਪੁਰਖ ਹੈ, ਸਮਾਇਆ ਹੋਇਆ। ਤੇ ਮਨੁੱਖ ਅੰਦਰ ਵੀ ਇਹੀ ਸ਼ਕਤੀਆਂ ਦੀ ਭੁੱਖ ਹੈ ਕਿ ਮੈਂ ਵੀ ਕਰਤਾ ਬਣਾ, ਮੈਂ ਵੀ ਹਰ ਥਾਂ ਤੇ ਵਿਦਿਆਮਾਨ ਹੋਵਾਂ, ਹਰ ਥਾਂ ਤੇ ਹਾਜ਼ਰ ਹੋਵਾਂ, ਮੇਰੇ ਕੋਲ ਇੰਨੀ ਸਮਰੱਥਾ ਹੋਵੇ, ਇੰਨੀ ਤਾਕਤ ਹੋਵੇ, ਮੈਂ ਸਭ ਕੁਝ ਕਰਨ ਸਕਦਾ ਹੋਵਾਂ, ਕਿਉਂਕਿ ਇਹ ਜਿੱਥੋਂ ਪੈਦਾ ਹੋਇਆ, ਜਿਹਦੀ ਅੰਸ਼ ਹੈ, ਉਹਦਾ ਸਾਰਾ ਗੁਣ ਹੀ ਉਹਦੇ ਨੇ। ਇਸ ਕਰਕੇ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਵੀ ਜੇ ਅੰਦਰ ਭਾਵਨਾ ਇਹ ਹੈ ਤੇ ਫਿਰ ਇਹ ਸੁਭਾਅ ਬਣਾ, ਇਹ ਵਿਚਾਰ ਬਣਾ ਕਿ ਇਹ ਅਨੇਕਤਾ ਦੇ ਪਿੱਛੇ ਉਹ ਇੱਕ ਹੀ ਕੰਮ ਕਰ ਰਿਹਾ ਹੈ, ਇਸ ਭਿੰਨਤਾ ਦੇ ਵਿੱਚੋਂ ਇੱਕ ਲੱਭਣਾ ਹੈ ਤੇ ਥੋੜਾ ਗਹਿਰਾ ਹੋਣਾ ਪਏਗਾ, ਥੋੜਾ ਸ਼ਾਂਤ ਹੋਣਾ ਪਏਗਾ, ਥੋੜਾ ਧੀਰਜ ਵਿੱਚ ਆਉਣਾ ਪਏਗਾ, ਫਿਰ ਪ੍ਰਤੀਤ ਕਰਨਾ ਪਏਗਾ ਕਿ ਇਹ ਸਾਰੇ ਦੇ ਪਿੱਛੇ ਉਹ ਅਕਾਲ ਪੁਰਖ ਵਾਹਿਗੁਰੂ ਕਿਵੇਂ ਆਪ ਛੁਪਿਆ ਬੈਠਾ ਹੈ। ਬਸ ਉਸ ਨੂੰ ਗੁਪਤ ਨੂੰ ਪ੍ਰਗਟ ਕਰਨਾ ਹੈ, ਉਹ ਪਰੋਖ ਹੈ, ਅਪਰੋਖ ਕਰਨਾ ਹੈ, ਉਹ ਛੁਪਿਆ ਹੋਇਆ ਹੈ। ਤੇਰੀ ਸਹਿਨਸ਼ੀਲਤਾ, ਤੇਰਾ ਧੀਰਜ, ਤੇਰੀ ਸਿਆਣਪ, ਤੇਰੀ ਵਿਵੇਕਤਾ ਉਹਨੂੰ ਪ੍ਰਗਟ ਕਰ ਦੇ। ਜਿਨ੍ਹਾਂ ਦੇ ਅੰਦਰ ਇਹ ਵਾਹਿਗੁਰੂ ਨੇ ਗੁਣ ਪਾ ਦਿੱਤਾ, ਉਹਨਾਂ ਨੂੰ ਪਰਮਾਤਮਾ ਦੀ ਮਾਇਆ ਭਰਮਾ ਨਹੀਂ ਸਕਦੀ। ਗੁਰੂ ਪੰਚਮ ਪਾਤਸ਼ਾਹ ਜੀ ਦੇ ਬਚਨ ਹੈ ਨਾ, ਇਹ ਸੰਸਾਰ ਤਾਂ ਬਾਜ਼ੀਆਂ ਨੇ, ਰੱਬ ਦੀਆਂ ਬਾਜ਼ੀਆਂ ਪਾਈਆਂ ਗਈਆਂ। ਬਾਜ਼ੀਗਰ ਜੈਸੇ ਬਾਜ਼ੀ ਪਾਈ, ਸਭ ਖਲਕ ਤਮਾਸ਼ਾ ਆਈ। ਕਹਿੰਦੇ ਸਾਰੀ ਖਲਕਤ ਜਿਹੜੀ ਹੈ ਤਮਾਸ਼ਾ ਕਰ ਰਹੀ ਹੈ। ਤਮਾਸ਼ੇ ਦਾ ਅਰਥ ਹੈ ਨਾਟਕ ਕਰਨਾ। ਨਾਟਕ ਕਰਤਾ ਜਦੋਂ ਵੀ ਕੋਈ ਸਵਾਂਗ ਬਣਾਉਂਦਾ, ਅੱਜ ਸਵਾਂਗ ਦੇ ਨੂੰ ਅਸੀਂ ਕਹਾਂਗੇ ਵੀ ਕੋਈ ਗੈਟਅਪ ਬਣਾਉਂਦਾ, ਕੋਈ ਵੀ ਉਹ ਪਾਤਰ ਦਾ ਰੋਲ ਕਰਦਾ ਹੈ, ਉਹਦੇ ਵਰਗੀ ਡਰੈਸ ਪਾਉਂਦਾ, ਉਹਦੇ ਵਰਗਾ ਸੁਭਾਅ ਬਣਾਉਂਦਾ ਹੈ, ਪਰ ਉਹ ਜਿੰਨਾ ਚਿਰ ਪਰਦੇ ਤੇ ਹੈ, ਜਿੰਨਾ ਚਿਰ ਰੰਗ ਮੰਚ ਤੇ ਹੈ, ਉਨਾ ਚਿਰ ਉਹੋ ਜਿਹਾ ਬਣੇਗਾ। ਪਰ ਜਿਹੜਾ ਸਰੋਤਾ ਬੈਠਾ ਹੈ, ਦੋ ਤਰ੍ਹਾਂ ਦਾ ਸਰੋਤਾ ਹੁੰਦਾ। ਇੱਕ ਸਰੋਤਾ ਇੰਨਾ ਗਵਾਚ ਜਾਂਦਾ ਰੰਗ ਮੰਚ ਵਿੱਚ ਕਿ ਉਹਨੂੰ ਸਾਰਾ ਕੁਝ ਹਕੀਕਤ ਲੱਗਦਾ ਹੈ, ਲੱਗਣਾ ਵੀ ਚਾਹੀਦਾ, ਇਹ ਉਹਦੇ ਕੰਮ ਦੀ ਕਦਰ ਹੈ, ਉਹਦੇ ਕੰਮ ਦੀ ਮਿਹਨਤ ਹੈ, ਵੀ ਉਹ ਵਿਖਾ ਭਾਵੇਂ ਝੂਠ ਰਿਹਾ ਪਰ ਉਹ ਸੱਚ ਪ੍ਰਤੀਤ ਹੋਣਾ ਚਾਹੀਦਾ। ਸੰਸਾਰ ਦੇ ਅੰਦਰ ਮੌਤ ਹੁੰਦੀ ਹੈ, ਦੁੱਖ ਆਉਂਦੇ ਨੇ, ਪੀੜਾ ਆਉਂਦੀਆਂ ਨੇ, ਹਾਸੇ ਆਉਂਦੇ ਨੇ, ਖੁਸ਼ੀਆਂ ਆਉਂਦੀਆਂ ਨੇ, ਅਸੀਂ ਸਾਰਿਆਂ ਨੂੰ ਮਾਣਦੇ ਹਾਂ। ਦੁੱਖ ਵਿੱਚ ਦੁਖੀ ਵੀ ਹੁੰਦੇ ਹਾਂ, ਸੁੱਖ ਵਿੱਚ ਸੁਖੀ ਵੀ ਹੁੰਦੇ ਹਾਂ, ਹੱਸਦੇ ਵੀ ਹਾਂ, ਰੋਂਦੇ ਵੀ ਹਾਂ, ਲੜਦੇ ਵੀ ਹਾਂ, ਝਗੜਦੇ ਵੀ ਹਾਂ। ਇਹ ਭਾਵ ਸਾਡੇ ਅੰਦਰ ਸਾਰੇ ਬਣਦੇ ਨੇ, ਕਿਉਂਕਿ ਰੱਬ ਦਾ ਬਣਾਇਆ ਹੋਇਆ ਰੰਗ ਮੰਚ ਹੈ, ਇਹ ਨਾਟਕ ਹੈ। ਇਹ ਇਉਂ ਪ੍ਰਤੀਤ ਹੁੰਦਾ ਵੀ ਜਿਵੇਂ ਕੋਈ ਗਿਆ ਤੇ ਸੱਚਮੁੱਚ ਹੀ ਚਲਾ ਗਿਆ, ਜਿਵੇਂ ਕੋਈ ਆਇਆ ਤੇ ਸੱਚਮੁੱਚ ਹੀ ਆਇਆ। ਜੋ ਕੁਝ ਹੋ ਰਿਹਾ ਵਾਦ ਵਿਵਾਦ, ਇਹ ਸੱਚਮੁੱਚ ਹੀ ਹੋ ਰਿਹਾ, ਇਹਨੇ ਪੱਕਾ ਹੀ ਰਹਿਣਾ ਹੈ। ਇਹ ਜਦੋਂ ਭਾਵ ਬੰਦੇ ਦੇ ਅੰਦਰ ਬਣਿਆ ਰਹਿੰਦਾ, ਇੰਨਾ ਸੱਚਾ ਇਹ ਨਾਟਕ ਲੱਗਦਾ ਹੈ ਕਿ ਮਨੁੱਖ ਫਿਰ ਉਹਦੇ ਵਿੱਚ ਫਸ ਜਾਂਦਾ ਹੈ। ਪਰ ਕੁਝ ਸਮੇਂ ਲਈ, ਕੁਝ ਘੜੀਆਂ ਲਈ, ਜਿੰਨਾ ਚਿਰ ਰੰਗ ਮੰਚ ਚੱਲਦਾ ਹੈ, ਉਨਾ ਚਿਰ ਉਹਦੇ ਭਾਵ ਵਿੱਚ, ਪ੍ਰਭਾਵ ਵਿੱਚ ਰਹਿਣਾ ਚੰਗੀ ਗੱਲ ਹੈ। ਪਰ ਰੰਗ ਮੰਚ ਮੁੱਕ ਜਾਏ, ਉਦੋਂ ਬਾਅਦ ਵੀ ਬੰਦੇ ਦੇ ਅੰਦਰ ਉਹ ਛਾਪ ਬਣੀ ਰਹਿਣਾ, ਫਿਰ ਉਹਦੇ ਲਈ ਤਕਲੀਫ ਦੇ ਹੋ ਜਾਂਦੀ ਹੈ, ਉਹਦੇ ਲਈ ਦੁਖਦਾਈ ਹੋ ਜਾਂਦੀ ਹੈ। ਜੋ ਬੀਤ ਚੁੱਕੀਆਂ ਨੇ, ਉਹਨਾਂ ਨੂੰ ਵੀ ਬੰਦੇ ਦਾ ਮਨ ਜਦੋਂ ਪਕੜ ਲੈਂਦਾ ਹੈ, ਫਿਰ ਉਹਨੂੰ ਬੜਾ ਪਰੇਸ਼ਾਨ ਕਰਦੀਆਂ ਉਹ ਯਾਦਾਂ। ਨਾ ਉਹ ਸੌ ਸਕਦਾ ਹੈ, ਨਾ ਉਹ ਕਿਸੇ ਤਰ੍ਹਾਂ ਹੱਸ ਖੇਡ ਸਕਦਾ ਹੈ, ਫਿਰ ਉਹ ਚਿੰਬੜ ਜਾਂਦੀਆਂ, ਬੀਤੀਆਂ ਯਾਦਾਂ ਉਹਦੇ ਨਾਲ ਲੱਗ ਜਾਂਦੀਆਂ, ਫਿਰ ਉਹਨੂੰ ਪਰੇਸ਼ਾਨ ਕਰਦੀਆਂ। ਇਸੇ ਕਰਕੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਵੀ ਇਹ ਸੰਸਾਰ ਰੰਗ ਮੰਚ ਹੈ, ਇਹਦੇ ਵਿੱਚ ਆਵਾਗਮਨ, ਹੱਸਣਾ, ਖੇਡਣਾ, ਮਾਣ ਅਪਮਾਨ ਸਭ ਕੁਝ ਚੱਲਦਾ, ਤੇਰੇ ਤੇ ਪ੍ਰਭਾਵ ਵੀ ਪੈਂਦਾ। ਪਰ ਯਾਦ ਰੱਖੀ, कुछ समय बाद तेरे अंदर ये गल चलनी चाहिए भी सब कुछ बाजीगर जैसे बाजी पाई, सब खलक तमाशे आई, स्वांग पसार थम्यो पसारा। तब एक है एक अंकारा भी जदो हुण स्वांग उतर गया, कोई रिया ही नहीं, सब कुछ आपू अपना रोल अदा करके चले गए, फिर एक बाजीगर जिहड़ा उहनू बहरूपिया भी कहिंदे ने, वो एक ही जेड़े कई रूप बना के आंदा पर एक ही हुंदा है। गुरु साहब कहिंदे परमात्मा बहरूपिया है, परमात्मा बाजीगर है, परमात्मा मदारी है। किड्डे बचन वरते गुरु साहब सच्चे पातशाह ने, दसम पातशाह जी ने वरते कि उन्हें सारी खेड रची है, परपंच रचिया है, तू खेडा विच ना भरम, तू खेडना खेडा नू बनान वाले दे उत्ते अपनी अख रख, जे तू उहदे ते अख रख ली फिर तेरी किसे होर ते आस नहीं होए। बाबा कबीर जी दा एक बचन हुंदा है, चचा रचत चित्र है भारी, तद चित्र है चेतो चितकारी। उन्होंने बड़े सोहने बचन कहे कि किवें वेखीए भी परमात्मा अनेकता विच एक है। कहिंदे चचा रचत चित्र है भारी, भाई यह चित्र बड़ा सोहना है, संसार बड़ा सोहना है, यह कुछ होर वेखण ही नहीं देंदा, इहदे रंग इहदे रूप इहदे संसार का सुहापन संसार का विकास बंदे नू सब कुछ भुला देंदा है। पर गुरु साहब कहते थोड़ी जी गहराई च बंदा आ जाए तो फिर वेखे तज चित्र है चेतो चितकारी, ए समझ लिया भी चित्रकार किड्डा सोहना होएगा, किड्डा प्यारा होएगा। जदों चित्रकार वल ध्यान जाएगा फिर चित्र जेड़ा है चित्र की खूबसूरती की मनुख उपमा करेगा, प्रसन्नता करेगा। पर एक चित्र नाल नहीं जुड़ जाएगा, उन्हें पता है भी मेरी हुण सांझ चित्रकार नाल पैनी है जिन्हें सारा कुछ बनाया है, क्योंकि चित्रां विच ते फिर झेड़ा पै जाएगा। वह कहेगा जेड़ा मैं खरीद लिया मेरा, जेड़ा तू खरीद लिया वो तेरा। फिर आपो अपने खरीदे हुए ते दावे झगड़े अधर्मां दी गल संपरदावां दी गल खितियां दी गल है, सब कुछ रब दा चित्र पर मनुख ने अपनी मैं दी मोर ला दिती, इस करके हुण झगड़े भी आ मेरा आ तेरा आ औदा, ये झगड़ा है क्योंकि चित्रकार विसर गया, चित्रकार भुल गया। जिन्हों चित्रकार याद है वह कहिंदा सबे सांझी वाल दिसायन, तू किसे न दिसे बाहरा जियो सदायन, सबे सांझी वाल सदायन, वह सारिया विच ही है। सर्ब सांझा बाप हमारा, वह सारिया का पिता है, परमेश्वर है। फिर वह सारिया आसा भन के एक आस रखता है, जिन्हों बाबा कबीर जी कहते कबीर आसा करिए राम की अवरै आस निराश। कहते बाकी सारिया आसा तो निराश हो जा, मूह मोड़ दे आसा कर एक राम दी, ते जे तू उस वाहेगुरु परमात्मा की आस कर ली फिर तेनू किसी होर आस की जरूरत नहीं पैनी। हिक सकू तू आहे पछाणू भी हिक कर, आसा करिए राम की अवरै आस निराश। बाकी सारिया आसां निराश कर दे, दूर कर दे उन्हां नूं, ते जिहड़े दूर कर देंदे ने फिर वह दुखां विच नहीं पैंदे, भरमां विच नहीं पैंदे, संकटां विच नहीं पैंदे। नानक आसड़ी निभाहे मनुख प्रथाई लजीव दो, हे वाहिगुरू जिन्हां नूं गुरदेव पिता पंचम पातशाह जी कहिंदे आसड़ी निभाहे, तू ही सब दी आसां नूं बूर लाना है। पर जिहड़े मनुख प्रथाई जिहड़े मनुख दे प्रथाए हो जांदे ने गुचरे हो जांदे ने लजीव दो, उन्हां नूं अखीर लज्जा दा सामना करना पैंदा है, क्योंकि मनुख मनुख दा किन्ना कु चिर सहारा बन सकदा है। जिहदा जिहड़ा आप विसाखियां ते आ किसे होर नूं किन्ना कु चिर उहदा भार ढो सकदा है। पौड़ी हुण अगे सतगुरु ने कहा परमेश्वर दा उत्ते सहारा आसरा क्यों रखना, क्योंकि निहचल एक नारायणो, ओ नारायणो परमात्मा एक जिहड़ा है जिहड़ा अनेकता विच है वो निश्चल है, उन्हूं कोई हिला नहीं सकता, बाकी सब कुछ रह नहीं सकता, सब कुछ जाएगा। कटंत रूपं कटंत दीपं कटंत राव सस्यर नक्षत्र गगन, कटंत दा अर्थ है बिनसेगा, निश्चल नहीं, ना रूप ना रंग ना सस्यर ना सूर। कटंत रूपं कटंत दीपं कटंत राव सस्यर नक्षत्र गगन, कटंत बसदा गिरतर सिखंडं कटंत ललना सुत प्रात हितं, कटंत कनिक मानिक माया स्वरूपं नह कटंत गोबिंद अचुत। गुरुदेव जी कहते एक नहीं घटदा, जिहड़ा गोबिंद दा नाम है, गोबिंद आप है परमात्मा, अचुत है, शुद्ध स्वरूप है, साध संगम है, ते उहदे नाम नूं जपण वाले साधु जन परमात्मा दे प्यारे जन जिहड़े उहनूं याद करदे ने ਉਹ ਨਹੀਂ ਜਾਂਦੇ, ਉਹਨਾਂ ਦੇ ਬਚਨ ਨਹੀਂ ਮੁੱਕਦੇ, ਉਹਨਾਂ ਦੇ ਬਚਨ ਨਹੀਂ ਵਿਨਸਦੇ। ਪਰਮਾਤਮਾ ਪਰਮਾਤਮਾ ਨੂੰ ਆਰਾਧਨ ਵਾਲੇ, ਪਰਮਾਤਮਾ ਨੂੰ ਜਪਣ ਵਾਲੇ, ਉਹਨਾਂ ਦੇ ਬੋਲ ਉਹਨਾਂ ਦੇ ਬਚਨ ਵੀ ਨਿਸ਼ਚਲ ਨੇ। ਤਾਰ ਜੀ ਕਹਿੰਦੇ ਨਿਸ਼ਚਲ ਏਕ ਨਾਰਾਇਣ ਹਰ ਅਗਮ ਅਗਾਧਾ, ਨਿਸ਼ਚਲ ਨਾਮ ਨਿਧਾਨ ਹੈ, ਉਹਦਾ ਨਾਮ ਵੀ ਨਿਸ਼ਚਲ ਹੈ, ਉਹ ਆਪ ਵੀ ਨਿਸ਼ਚਲ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਸੀਂ ਪੰਚਮ ਪਾਤਸ਼ਾਹ ਜੀ ਦੀ ਬਚਨ ਪੜ੍ਹਦੇ ਹਾਂ ਜੈਤਸਰੀ ਕੀ ਵਾਰ ਦੀ, ਜਦੋਂ ਸਤਿਗੁਰੂ ਜੀ ਪ੍ਰਾਰੰਭਤਾ ਕਰਦੇ ਨੇ, ਉੱਥੇ ਵੀ ਗੁਰਦੇਵ ਜੀ ਨੇ ਹੀ ਬਚਨ ਕੀਤੇ ਕਿ ਉਹ ਅਕਾਲ ਪੁਰਖ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਉਹ ਪਰਮਾਤਮਾ ਹਰ ਥਾਂ ਤੇ ਪੂਰਨ ਹੈ, ਸਦੀਵ ਹੈ, ਨਿਸ਼ਚਲ ਨਾਮ ਨਿਧਾਨ ਹੈ, ਉਹਦਾ ਨਾਮ ਵੀ ਨਿਸ਼ਚਲ ਹੈ, ਜਿਹੜਾ ਨਿਧਾਨ ਖਜ਼ਾਨਾ ਹੈ, ਕੀਮਤੀ ਹੈ, ਨਾ ਉਹਨੇ ਮਿਟਣਾ ਹੈ। ਉਹਦਾ ਨਾਮ ਸਤ ਨਾਮ ਹੈ, ਸੱਚ ਹੈ ਉਹਦਾ ਨਾਮ, ਸਦੀਵੀ ਹੈ ਉਹਦਾ ਨਾਮ, ਕਿਉਂਕਿ ਜਿੰਨਾ ਚਿਰ ਉਹ ਹੈ ਉਨਾ ਚਿਰ ਉਹਦਾ ਨਾਮ ਹੈ। ਜਿਸ ਸਿਮਰਤ ਹਰ ਲਾਧਾ, ਜਿਹੜੇ ਨਾਮ ਨੂੰ ਸਿਮਰ ਕੇ ਹੀ ਹਰੀ ਨੂੰ ਲੱਭਿਆ ਜਾਂਦਾ। ਲਾਧਾ ਦਾ ਅਰਥ ਹੈ ਨਾਮ ਹੋਵੇ ਤੇ ਨਾਮ ਹੀ ਮਿਲਦਾ ਨਾ। ਜਿਸ ਬੰਦੇ ਦਾ ਸਾਡੇ ਕੋਲ ਨਾਮ ਹੋਏਗਾ, ਪਤਾ ਹੋਏਗਾ, ਅਸੀਂ ਉਹਨੂੰ ਲੱਭ ਲਾਂਗੇ। ਜੇ ਸਾਨੂੰ ਉਹਦਾ ਨਾਮ ਹੀ ਨਹੀਂ ਪਤਾ, ਉਹਦਾ ਐਡਰੈਸ ਹੀ ਨਹੀਂ ਪਤਾ, ਅਸੀਂ ਉਹਨੂੰ ਲੱਭ ਨਹੀਂ ਸਕਦੇ। ਰੂਪ ਨਹੀਂ ਪਤਾ, ਰੰਗ ਨਹੀਂ ਪਤਾ, ਸਾਨੂੰ ਪਤਾ ਨਹੀਂ ਬੰਦੇ ਦਾ ਜਾਤ ਵਰਨ ਕੁੱਲ ਕੀ ਹੈ, ਪਰ ਸਾਨੂੰ ਉਹਦਾ ਨਾਮ ਪਤਾ ਹੋਵੇ, ਅਸੀਂ ਉਹਦੇ ਨਾਮ ਤੇ ਹੀ ਉਹਦੇ ਐਡਰੈਸ ਤੇ ਅਸੀਂ ਉਹਨੂੰ ਲੱਭ ਲਵਾਂਗੇ, ਫਿਰ ਸਾਨੂੰ ਪਤਾ ਲੱਗੇਗਾ ਵੀ ਇਹਦਾ ਰੂਪ ਰੰਗ ਸੁਭਾਅ ਕੀ ਹੈ। ਇਸੇ ਤਰ੍ਹਾਂ ਪਰਮੇਸ਼ਵਰ ਪ੍ਰਤੀ ਹੈ। ਗੁਰਦੇਵ ਜੀ ਕਹਿੰਦੇ ਨਾ ਇਸ ਚੱਕਰ ਵਿੱਚ ਪੈ ਵੀ ਉਹ ਰੂਪ ਰੰਗ ਆਕਾਰ ਸੁਭਾਅ ਕਰਕੇ ਕੈਸਾ, ਬਸ ਉਹਦਾ ਨਾਮ ਅਰਾਧ, ਨਾਮ ਜਪ, ਨਾਮ ਰਾਹੀਂ ਹੀ ਉਹਨੂੰ ਲਾਧਾ ਲੱਭਿਆ ਜਾਏਗਾ। ਨਿਹਚਲ ਕੀਰਤਨ ਗੁਣ ਗੋਬਿੰਦ, ਗੁਰਮੁਖ ਗਾ ਵਾਧਾ, ਤੇ ਉਹਦੀ ਕੀਰਤੀ, ਹਰੀ ਦਾ ਕੀਰਤਨ ਉਹ ਵੀ ਨਿਹਚਲ ਹੈ, ਉਹਦੀ ਕੀਰਤੀ ਵੀ ਕਦੀ ਮਿਟੇਗੀ ਨਹੀਂ। ਗੋਬਿੰਦ ਗੁਰਮੁਖ ਗਾ ਵਾਧਾ, ਤੇ ਗੁਰਮੁਖਾਂ ਨੇ ਗੋਬਿੰਦ ਨੂੰ ਗੁਰੂ ਦੀ ਕਿਰਪਾ ਦੇ ਨਾਲ ਗਾਵਿਆ ਹੈ, ਜਪਿਆ ਹੈ। ਸੱਚ ਧਰਮ ਤਪ ਨਿਹਚਲੋ ਦਿਨ ਰਹਿਣ ਅਰਾਧਾ, ਸੱਚ ਵੀ ਸਦੀਵੀ ਹੈ, ਧਰਮ ਵੀ ਸਦੀਵੀ ਹੈ, ਤਪ ਵੀ ਸਦੀਵੀ ਹੈ। ਇਹ ਜਿਹੜੇ ਪਰਮਾਤਮਾ ਦੇ ਪ੍ਰਥਾਏ ਸੱਚੇ ਧਰਮ ਨੇ, ਇਹ ਨਹੀਂ ਕਿ ਸੱਚੀਆਂ ਉੱਚੀਆਂ ਚੀਜ਼ਾਂ ਦਾ ਸਹਾਰਾ ਲੈ ਕੇ ਬੰਦਾ ਆਪ ਕਹੇ ਵੀ ਮੈਂ ਉੱਚਾ ਹੋ ਗਿਆ। ਕਿਸੇ ਉੱਚੀ ਥਾਂ ਤੇ ਬੈਠ ਕੇ ਕੋਈ ਉੱਚਾ ਨਹੀਂ ਹੁੰਦਾ, ਉਹਨਾਂ ਉੱਚੀਆਂ ਥਾਵਾਂ ਤੇ ਉਹਨਾਂ ਕਿਰਦਾਰ ਉੱਚਾ ਹੋਵੇ। ਸਾਰੁਕਤਾਵਲੀ ਦੇ ਕਰਤਾ ਨੇ ਬੜੇ ਸੋਹਣੇ ਬਚਨ ਕਹੇ ਨੇ, ਉਹ ਕਹਿੰਦੇ ਉੱਚੇ ਉੱਚੋ ਬੈਠਣਾ, ਉੱਚੇ ਥਾਂ ਤੇ ਕੋਈ ਉੱਚਾ ਹੋ ਕੇ ਬੈਠ ਜਾਏ ਉੱਚਾ ਨਹੀਂ ਹੋ ਸਕਦਾ। ਗੁਣ ਕਰ ਉੱਚੋ ਹੋਏ, ਗੁਣ ਕਰਕੇ ਉੱਚਾ ਹੋਇਆ ਜਾ ਸਕਦਾ। ਉਦਾਹਰਣ ਵੇਖੋ ਕਿੱਡੀ ਸੋਹਣੀ ਦਿੱਤੀ, ਕਹਿੰਦੇ ਕਾਕ ਅਟਾਰੀ ਬੈਠ ਹੈ ਪਰ ਕਦੀ ਨਾ ਖੱਗਪਤ ਹੋਏ। ਕਹਿੰਦੇ ਕਾਗ ਨੂੰ ਅਟਾਰੀ ਤੇ ਬਿਠਾ ਦਿਓ, ਖੱਗਪਤ ਦੇ ਅਰਥ ਕੀਤੇ ਨੇ ਗਰੁੜ ਵੀ ਕੀਤੇ ਨੇ ਤੇ ਹੰਸ ਵੀ ਕੀਤੇ ਨੇ ਵਿਦਵਾਨਾਂ ਨੇ। ਕਹਿੰਦੇ ਕਾਗ ਮਹਿਲ ਦੀ ਅਟਾਰੀ ਤੇ ਬਹਿ ਕੇ ਭਰਮ ਪਾ ਲੈ ਕਿ ਮੈਂ ਹੁਣ ਹੰਸ ਬਣ ਗਿਆ, ਮੈਂ ਹੁਣ ਗਰੁੜ ਬਣ ਗਿਆ, ਇਹਦੀ ਮੂਰਖਤਾ ਹੈ। ਭਾਵ ਇਹ ਹੈ ਵੀ ਸੱਚ ਧਰਮ ਤਪ ਇਹ ਬੜੇ ਉੱਚੇ ਸਥਾਨ ਨੇ, ਇਹਨਾਂ ਦੇ ਵਿੱਚ ਰਹਿ ਕੇ ਇਹਨਾਂ ਤੇ ਬੈਠ ਕੇ ਹੀ ਖੱਗਪਤ ਬਣਿਆ ਜਾਂਦਾ, ਹੰਸ ਬਣਿਆ ਜਾਂਦਾ। ਪਰ ਜੇ ਉਹ ਗੁਣ ਧਾਰਨ ਕਰ ਲਏ ਸੱਤ ਦੇ, ਤਪ ਦੇ, ਜਪ ਦੇ, ਦਿਨ ਰਹਿਣ ਨਾ ਟਲਾਦਾ, ਦਿਨ ਰਹਿਣ ਨਾ, ਦਿਨ ਰਾਤ ਨੂੰ ਅਰਾਧਾ ਰਹੇ, ਦਇਆ ਧਰਮ ਤਪ ਨਿਹਚਲੋ ਜਿਸ ਕਰਮ ਲਿਖਾਦਾ, ਜਿਹਦੀ ਕਿਰਪਾ ਦੇ ਨਾਲ ਵਾਹਿਗੁਰੂ ਨੇ ਕਰਮਾਂ ਵਿੱਚ ਲਿਖ ਦਿੱਤਾ, ਉਹ ਦਇਆ ਤੇ ਧਰਮ ਨਾਲ ਜੁੜ ਜਾਂਦਾ, ਇਹ ਵੀ ਨਿਹਚਲ ਨੇ। ਨਿਹਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ, ਤੇ ਜਿਹੜਾ ਮਸਤਕ ਤੇ ਲੇਖ ਲਿਖਿਆ ਉਹਨੂੰ ਵੀ ਗੁਰਦੇਵ ਜੀ ਨੇ ਨਿਹਚਲ ਕਿਹਾ ਹੈ ਕਿ ਉਹ ਵੀ ਕਦੀ ਨਹੀਂ ਟਲਦਾ, ਉਹ ਵੀ ਸਦੀਵ ਕਾਲ ਬੰਦੇ ਦੇ ਨਾਲ ਚੱਲਦਾ ਹੈ, ਜਿਵੇਂ ਦਾ ਉਹਦਾ ਭਾਗ ਹੈ, ਜਿਵੇਂ ਜਿੰਨਾ ਚਿਰ ਉਹਦਾ ਸੰਸਕਾਰ ਨੇ, ਕਰਮ ਜੀਵਨ ਹੈ, ਲੇਖ ਨਾਲ ਚੱਲਦੇ ਨੇ। ਨਿਹਚਲ ਸੰਗਤ ਸਾਧ ਜਨ, ਬਚਨ ਨਿਹਚਲ ਗੁਰ ਸਾਧਾ, ਸਤ ਸੰਗਤ ਵੀ ਨਿਹਚਲ ਹੈ, ਗੁਰੂ ਦੇ ਬਚਨ ਵੀ ਨਿਹਚਲ ਹਨ, ਤੇ ਸਾਧਾ ਭਾਵ ਗੁਰਮੁਖਾਂ ਦੇ ਬਚਨ ਵੀ ਇੱਕ ਸਾਧ, ਬਚਨ ਅਟਲਾਦਾ, ਗੁਰਮੁਖਾਂ ਦੇ ਬਚਨ ਵੀ ਨਿਹਚਲ ਹਨ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰੂ ਗੋਬਿੰਦ, ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ। ਪੰਚਮ ਪਾਤਸ਼ਾਹ ਜੀ ਇਹ ਰਹਿਮਤ ਕਿਰਪਾ 19ਵੀਂ ਪੌੜੀ ਵਿੱਚ ਕਰਦੇ ਹਨ ਕਿ ਜਿਨ੍ਹਾਂ ਦੇ ਪੂਰਬਲੇ ਭਾਗਾਂ ਵਿੱਚ ਵਾਹਿਗੁਰੂ ਨੇ ਕੀਰਤੀ ਦਾ ਗੁਣ ਲਿਖ ਦਿੱਤਾ ਹੈ, ਬਖਸ਼ਿਸ਼ ਦਾ ਗੁਣ ਲਿਖ ਦਿੱਤਾ ਹੈ, ਉਹ ਸਦਾ ਫਿਰ ਉਸ ਨਿਹਚਲ ਵਾਹਿਗੁਰੂ ਨੂੰ ਸਤ ਸੰਗਤ ਰਾਹੀਂ, ਕੀਰਤੀ ਰਾਹੀਂ, ਜਪ ਤਪ ਸੰਜਮ ਰਾਹੀਂ, ਦਇਆ ਪੁੰਨ ਰਾਹੀਂ ਅਰਾਧਦੇ ਜਪਦੇ ਨੇ, ਤੇ ਉਹਨਾਂ ਦੇ ਮਸਤਕ ਵਿੱਚ ਵਾਹਿਗੁਰੂ ਨੇ ਇਹ ਮਿਲਾਪ ਦੀਆਂ ਜਿਹੜੀਆਂ ਲਕੀਰਾਂ ਨੇ ਉਪਾ ਦਿੱਤੀਆਂ, ਉਹ ਹਰਫ ਲਿਖ ਦਿੱਤੇ ਨੇ ਜਿਨ੍ਹਾਂ ਰਾਹੀਂ ਪਰਮੇਸ਼ਵਰ ਨੂੰ प्राप्त किया जाता है। गुरुदेव जी कृपा करन भुलां चुकां दी खिमा, आओ सत्कारयोग भाई साहब जी पहुंच चुके हैं। अगला प्रोग्राम सरवण करिए। वाहिगुरु जी का खालसा
1: वाहिगुरु जी की फतेह। तू प्रभ दाता दान मत पूरा, हम थारे पेखारी जियो। मैं क्या मांगू किसे नरहाई, हर दीजा नाम प्यारी जियो। धन धन साहब गुरु ग्रंथ साहब जी के पावन पवित्र लाही दरबार दियां हाजरियां भर के इलाही बाणी की कथा ते कीर्तन सरवण करके रुझेवें भरे जीवन के विचों कुछ पलों सफल बना रही परम सत्कार जो सत्संग जियो। आओ गुरों की बख्शी फतेह सांझी करन दी कृपालता करनी सब ने जी। वाहेगुरु जी का खालसा वाहेगुरु जी की फतेह। ये सन भाई साहब भाई नवनीत सिंह जी जिन्होंने आप जी इलाही बाणी लड़ीवार कथा सरवण कराई है, उन्होंने हार्दिक हार्दिक धन्यवाद जी। हुण आप जी नूं जिवें पता है कि पंथ महान कीर्तनीए भाई साहब भाई हरजिंदर सिंह जी श्रीनगर गुरुद्वारे साढ़े पास आए ने, उन्होंने कीर्तन करना है अज साढ़े सत्त तों साढ़े अठ ते बाकी प्रोग्राम नाम दसदा हैगा। सब तो पहला सूचना है कि आपां नॉर्थ ते साउथ हाल दी बिल्डिंग जो है वो दो मंजिली बनाउणी है, शुरू कंस्ट्रक्शन शुरू हैगी है। आप जी दे चरणां च बेनती है दसवंध कढ के वध तों वध माया उस दे विच पा के गुरु दीआं बख्शां लाओ जी। हुण भाई साहब जी दा कीर्तन दा समां अज दा दासी दित्ता दास ने, कल दा नोट कर लो, कल डिफरेंट हैगा वखरा। कल नूं समां है जी 7:45 तों 8:45 ते क्यों है इह ओह मैं अगे जाके दसदा जी। ऐतवार दा इहनां दा कीर्तन दा समां है जी उसे तरह ही 12:30 तों 1:30 जो आपां पहलां मिथिया हैगा। कल विशेष कीर्तन दरबार हो रहा जी शाम 6 to 9। आप जी के चरणों च बेनती है सब ने आके परिवारों समेत हाजरियां भर के गुरु दियां बख्शां लैण की कृपा करनी। कारण कि कल आपां पंथ दे महान कीर्तनीए भाई साहब इंद्रजीत सिंह जी खालसा जी की बरसी मना रहे हैं, तो उस विच प्रोग्राम जो हैं वह लिखे गए ने कीर्तन दे, फिर उस मुताबक भाई साहब जी का समां ताईं फिर कल ਹੋਵੇਗਾ ਜੀ 7:45 ਤੋਂ 8:45। ਉਸ ਤੋਂ ਅੱਗੇ ਚਲੀਏ ਜੂਨ 1 ਤੋਂ ਲੈ ਕੇ 7 ਤੱਕ ਰੋਜ਼ 1984 ਦੇ ਘੱਲੂਘਰ ਦੇ ਸੰਬੰਧ ਵਿੱਚ ਕੀਰਤਨ ਦਰਬਾਰ ਹੋਣਗੇ। ਸੰਗਤਾਂ ਨੂੰ ਬੇਨਤੀ ਹੈ ਰੋਜ਼ ਆ ਕੇ ਹਾਜ਼ਰੀਆਂ ਭਰ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਲਈ ਆਪ ਜੀ ਨੂੰ ਬੇਨਤੀ ਹੈ ਗੁਰੂ ਦੇ ਨਾਲ ਜੁੜ ਕੇ। ਆਓ ਹੁਣ ਆਪਾਂ ਗੁਰੂ ਦੀ ਬਖਸ਼ ਲਈਏ ਇਕਾਗਰਤਾ ਬਖਸ਼ਦੇ ਹੋਏ ਬੜੇ ਹੀ ਪਿਆਰ ਨਾਲ ਜਿਵੇਂ ਆਪ ਅੱਗੇ ਵੀ ਕਰਦੇ ਹੋ। ਅੱਜ ਵੀ ਆਪਾਂ ਇਲਾਹੀ ਬਣ ਦੇ ਕੀਰਤਨ ਭਾਈ ਸਾਹਿਬ ਜੀ ਪਾਸੋਂ ਸਰਵ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਬੱਚਿਆਂ ਨੇ ਕੀਰਤਨ ਕਰਨਾ ਹੈਗਾ ਜੀ, ਸੋ ਆਪਾਂ ਉਹਨਾਂ ਪਾਸੋਂ ਕੀਰਤਨ ਸਰਵ ਕਰੀਏ। ਅਤੇ ਮੈਂ ਕੱਲ੍ਹ ਬੇਨਤੀ ਕੀਤੀ ਸੀ ਹਾਲੇ ਪੂਰੀ ਨਹੀਂ ਹੋਈ, ਬੱਚੇ ਸ਼ਾਇਦ ਦੂਸਰੇ ਪਾਸੇ ਹੈਗੇ ਨੇ, ਪਰ ਕੱਲ੍ਹ ਨੂੰ ਅਤੇ ਪਰਸੋਂ ਦੋ ਦਿਨ ਜ਼ਰੂਰ ਲੈ ਕੇ ਆਉਣ ਦੀ ਕਿਰਪਾ ਕਰਨੀ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਹਨਾਂ ਦੋਨਾਂ ਬੱਚਿਆਂ ਨੂੰ ਸੁਣਿਆ। ਮੈਂ ਕੱਲ੍ਹ ਬੇਨਤੀ ਕੀਤੀ ਸੀ, ਬੜੇ ਹੋਣਹਾਰ ਹਨ ਬੱਚੇ। ਔਰ ਭਾਈ ਗੁਰਿੰਦਰਪਾਲ ਸਿੰਘ ਜੀ ਅਤੇ ਇਹਨਾਂ ਦੀ ਮਾਤਾ ਮਨਪ੍ਰੀਤ ਕੌਰ, ਜਿਹਨਾਂ ਨੇ ਬਹੁਤ ਵਧੀਆ ਪ੍ਰਿਪਰੇਸ਼ਨ ਇਹਨਾਂ ਨੇ ਕੀਤੀ ਹੈ ਅਤੇ ਕਰ ਰਹੇ ਆ।
1: ਵਾਹਿਗੁਰੂ,
0: ਸਤਿਗੁਰੂ ਬਖਸ਼ਿਸ਼ ਕਰੇ। ਮੈਂ ਗੁਰਿੰਦਰਪਾਲ ਹੋਰਾਂ ਨੂੰ ਪੁੱਛ ਰਿਹਾ ਸੀਗਾ ਕਿ ਇਹ ਜਿਹੜੀ ਬੰਦਿਸ਼ ਇੰਨੀ ਸੋਹਣੀ ਇਹਨਾਂ ਨੇ ਗਾਈ ਹੈ, ਆਪਣੀ ਬਣਾਈ, ਇਹ ਦਰਸ਼ਦੀਪ ਦੀ ਆਪਣੀ ਬਣਾਈ ਹੋਈ ਬੰਦਿਸ਼ ਹੈ ਔਰ ਬੜੀ ਕਮਾਲ ਦੀ ਬੰਦਿਸ਼ ਹੈ। ਅਸੀਂ ਕੀਰਤਨੀ ਹੈ, ਕਈ ਕਈ ਦਿਨ ਲੱਗ ਜਾਂਦੇ ਸਾਨੂੰ ਤਰਜ ਬਣਾਉਂਦਿਆਂ ਨੂੰ, ਜਿਹੜੇ ਪੁਰਾਣੇ ਸਮੇਂ ਤੋਂ ਚੱਲੇ ਆਉਂਦੇ ਹਨ। ਅਤੇ ਇਸ ਬੱਚੇ ਨੇ ਇੰਨੀ ਪਿਆਰੀ ਬੰਦਿਸ਼ ਬਣਾਈ, ਮੈਂ ਤਾਂ ਸ਼ਾਬਾਸ਼ ਦੇਵਾਂਗਾ ਜੀ, ਤੁਸੀਂ ਵੀ ਦਿਓ। ਤੁਹਾਡੇ ਵੱਲੋਂ ਜਿਹੜਾ ਜਕਾਰਾ ਆਇਆ ਸੀ, ਤੁਹਾਡੀ ਸ਼ਾਬਾਸ਼। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ ਕਿ ਇਹਨਾਂ ਬੱਚਿਆਂ ਨੂੰ ਜੋ ਉਤਸ਼ਾਹ ਮਿਲਿਆ ਹੈ, ਜੋ ਤੁਸੀਂ ਪਿਆਰ ਦਿੱਤਾ ਹੈ, ਇਹ ਇਹਨਾਂ ਦੀ ਜ਼ਿੰਦਗੀ ਦੀ ਇੱਕ ਵੱਡੀ ਯਾਦਗਾਰ ਬਣੀ ਰਹੇਗੀ ਸਾਰੀ ਜ਼ਿੰਦਗੀ। ਪਹਿਲੀ ਵਾਰੀ ਤੁਹਾਡੇ ਕੋਲ ਆਏ, ਆਪ ਜੀ ਨੇ ਇੰਨਾ ਪਿਆਰ ਦਿੱਤਾ। ਜਦੋਂ ਵੀ ਅਮਰੀਕਾ ਦੀ ਗੱਲ ਕਰਨਗੇ, ਅਸੀਂ ਜਦੋਂ ਅਮਰੀਕਾ ਗਏ, ਸਾਨੂੰ ਇੰਨਾ ਸੈਨੋਜੇ ਦੀ ਸੰਗਤ ਨੇ ਪਿਆਰ ਦਿੱਤਾ, ਪ੍ਰਬੰਧਕਾਂ ਵੱਲੋਂ ਪਿਆਰ ਮਿਲਿਆ। ਮੈਂ ਗੁਰੂ ਘਰ ਦੇ ਸੈਕਟਰੀ ਸਾਹਿਬ, ਸਟੇਟ ਸੈਕਟਰੀ ਸਰਦਾਰ ਰਾਜਿੰਦਰ ਸਿੰਘ ਹੋਰਾਂ ਦਾ ਹਿਰਦੇ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਬੱਚਿਆਂ ਨੂੰ ਸਮਾਂ ਦਿੱਤਾ। ਇਹ ਮੈਨੂੰ ਪਤਾ ਹੈ ਇਹ ਸਟੇਜ ਬਹੁਤ ਵੱਡੀ ਹੈ ਅਤੇ ਇੱਥੇ ਸਮੇਂ ਦੀ ਕੀਮਤ ਵੀ ਬਹੁਤ ਹੈ। ਇੱਕ ਇੱਕ ਮਿੰਟ ਜਿਹੜਾ ਹੈ ਉਹ ਵੰਡਿਆ ਹੋਇਆ। ਪਰ ਮੇਰੀ ਰੀਝ ਸੀ ਕਿ ਬੱਚੇ ਪ੍ਰੇਰਨਾ ਸਰੋਤ ਬਣਨ ਸਾਡੇ ਬੱਚਿਆਂ ਦੇ। ਤੋ ਇਹਨਾਂ ਬੱਚਿਆਂ ਨੇ ਬਹੁਤ ਸੋਹਣਾ ਕੀਰਤਨ ਕੀਤਾ। ਦੀਪਿੰਦਰ ਸਿੰਘ ਨੇ ਤਬਲਾ ਵਜਾਇਆ। ਹੰਡੇ ਹੋਏ ਜਿਹੜੇ ਤਬਲਾ ਵਾਦਕ ਹਨ ਨਾ ਜੀ, ਉਹਨਾਂ ਵਿੱਚ ਉਹਨਾਂ ਨੂੰ ਵੀ ਕਈ ਵਾਰੀ ਦਿੱਕਤ ਆ ਜਾਂਦੀ ਹੈ, ਖਾਸ ਕਰਕੇ ਜਦੋਂ ਪਹਿਲੀ ਵਾਰੀ ਕਿਸੇ ਸਟੇਜ 'ਤੇ ਬੈਠਦੇ ਆ। ਭਾਈ ਓਂਕਾਰ ਸਿੰਘ

ਹੋਰਾਂ ਨੂੰ ਪਤਾ ਹੈ ਕਿ ਇਹ ਬੜੀ ਸੂਖਸ਼ਮ ਵਿੱਦਿਆ ਹੈ ਔਰ ਇਹਨੂੰ ਸਿੱਖਦਿਆਂ ਇੱਕ ਜਨਮ ਵਿੱਚ ਨਹੀਂ ਆਉਂਦੀ ਸੰਗੀਤ ਵਿੱਦਿਆ ਜਿਹੜੀ ਹੈ ਨਾ ਜੀ, ਇਹ ਇੱਕ ਜਨਮ ਦਾ ਕੰਮ ਨਹੀਂ ਹੈ। ਅੱਜ ਕੱਲ੍ਹ ਮੈਂ ਵੀ ਦੇਖਦਾ ਜਿਹੜੇ ਬੱਚੇ ਜਿਹੜੇ ਕੰਪੀਟੀਸ਼ਨਾਂ ਵਿੱਚ ਆਉਂਦੇ ਆ ਨਾ ਜੀ, ਉਹ ਇੰਨਾ ਕਮਾਲ ਦਾ ਹੁੰਦੇ ਛੋਟੇ ਛੋਟੇ ਬੱਚੇ, ਇਸ ਦਾ ਮਤਲਬ ਉਹ ਪਹਿਲੇ ਜਨਮਾਂ ਤੋਂ ਲੈ ਕੇ ਆ ਰਹੇ ਹਨ ਸਿੱਖਿਆ। ਇਸ ਜਨਮ ਵਿੱਚ ਤੇ ਸਿੱਖਿਆ ਨਹੀਂ ਜਾ ਸਕਦਾ ਇੰਨਾ ਜਿੰਨਾ। ਸੋ ਮੈਨੂੰ ਇੰਝ ਲੱਗਦਾ ਹੈ ਕਿ ਇਸ ਬੱਚੇ ਨੇ ਜੋ ਮਿਹਨਤ ਕੀਤੀ ਹੈ ਉਸ ਨੂੰ ਤੁਸੀਂ ਸ਼ਾਬਾਸ਼ ਵੀ ਦਿੱਤੀ ਹੈ। ਹੱਥ ਬੜਾ ਪਿਆਰਾ ਹੈ ਔਰ ਜਿਹੜੇ ਨਿੱਕੀ ਨਿੱਕੀ ਕੰਮ ਕਰ ਰਿਹਾ ਸੀਗਾ, ਬੜੇ ਸੋਹਣੇ ਕੰਮ ਕਰ ਰਿਹਾ ਸੀਗਾ। ਹਾਂ, ਨਾਪ ਤੋਲ ਕੇ ਪੂਰਾ, ਜੋ ਹਰ ਗਾਣੇ ਦੀ ਨਾ ਡਿਮਾਂਡ ਹੁੰਦੀ, ਜਿਹੜਾ ਜੋ ਵੀ ਗਾਇਆ ਜਾਂਦਾ ਉਸ ਦੀ ਡਿਮਾਂਡ ਹੁੰਦੀ ਹੈ ਕਿ ਗਾਣੇ ਨੂੰ ਤਬਲੇ ਦੇ ਬੋਲ ਕਿਹੋ ਜਿਹੇ ਚਾਹੀਦੇ ਹਨ, ਉਹਦੀ ਗੱਤ ਕਿਹੋ ਜਿਹੀ, ਉਸਦੀ ਲੈ ਕਿਹੋ ਜਿਹੀ ਚਾਹੀਦੀ ਹੈ। ਤੋ ਉਹ ਇਹ ਦੋਨੇ ਜਿਹੜੀ ਗਾਉਣਾ ਇਹ ਸਮਝਦਾਰੀ ਦੇ ਨਾਲ ਚੱਲਦਾ ਤੇ ਬੱਚਿਆਂ ਨੇ ਬੜਾ ਖੂਬ ਨਿਭਾਇਆ। ਸ਼ਾਬਾਸ਼ ਗੁਰਿੰਦਰਪਾਲ ਸਿੰਘ, ਤੁਹਾਨੂੰ ਵੀ, ਮੇਰੇ ਵੱਲੋਂ ਤਾਂ ਹੈ ਹੀ ਸੰਗਤ ਵੱਲੋਂ। ਆਓ ਹੁਣ ਵਾਰੀ ਮੇਰੀ ਆਈ, ਇਹਨਾਂ ਸਾਹਮਣੇ ਤਾਂ ਮੈਂ ਅਣਜਾਣ ਜਿਹਾ ਲੱਗਣ ਲੱਗ ਪਿਆ। ਪੱਗਾਂ ਇਹਨਾਂ ਨੇ ਦੇਖੋ ਤੁਸੀਂ ਆਪੇ ਬੰਨਦੇ, ਇਹ ਛੋਟੇ ਨੇ ਵੀ ਮੈਂ ਪੁੱਛਿਆ, ਮੈਂ ਕਿਹਾ ਭਾਪੇ ਨੇ ਬੰਨੀ ਹੈਗੇ ਆਪੇ ਹੀ? ਕਹਿੰਦਾ ਆਪੇ ਬੰਨੀ ਪੱਗ, ਬਹੁਤ ਸੋਹਣੀ ਪੱਗ ਬੰਨੀ, ਔਰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ। ਇਹ ਬਾਕੀ ਦੇ ਦੋ ਦਿਨ ਹੋਰ ਹਨ, ਕੱਲ੍ਹ ਅਤੇ ਪਰਸੋਂ, ਤੁਸੀਂ ਬੱਚਿਆਂ ਨੂੰ ਲੈ ਕੇ ਆਇਓ ਔਰ ਇਹ ਬੱਚੇ ਆਪਣੇ ਬੱਚਿਆਂ ਨੂੰ ਦੱਸਿਓ ਕਿ ਦੇਖੋ ਇਹਨਾਂ ਬੱਚਿਆਂ ਨੇ, ਛੋਟੇ ਛੋਟਿਆਂ ਨੇ ਪੱਗਾਂ ਕਿੰਨੀਆਂ ਸੋਹਣੀਆਂ ਬੰਨੀਆਂ, ਔਰ ਬੱਚਿਆਂ ਨੂੰ ਉਤਸ਼ਾਹ ਮਿਲੇਗਾ। ਇਹ ਇਹ ਪੱਗ ਬੰਨਣੀ ਮੈਨੂੰ ਤਾਂ ਸਾਰੀ ਉਮਰ ਨਹੀਂ ਆਈ, ਅਤੇ ਇਹਨਾਂ ਨੇ ਇੰਨੀਆਂ ਸੋਹਣੀਆਂ ਪੱਗਾਂ ਬੰਨੀਆਂ, ਇੱਕ ਇੱਕ ਲੜ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਲੜ ਕੱਢੇ ਹੋਏ ਆ। ਸੋ ਲੈ ਦੇਖੀ ਕਰ ਕਰਾ ਕੇ, ਇੱਕ ਤਾਂ ਗੁਰੂ ਦੀ ਬਖਸ਼ਿਸ਼ ਹੈ, ਉਸਦੀ ਬਖਸ਼ਿਸ਼ ਤੋਂ ਬਗੈਰ ਨਹੀਂ ਹੋ ਸਕਦਾ ਕੁਛ ਵੀ, ਅਤੇ ਦੂਸਰਾ ਜੋ ਮਾਂ ਬਾਪ ਨੇ ਇਹਨਾਂ 'ਤੇ ਮਿਹਨਤ ਕੀਤੀ ਹੈ ਇਹ ਉਸਦਾ ਫਲ ਹੈ। ਸਤਿਗੁਰੂ ਮਿਹਰਾਂਤ ਕਰੇ ਇਹਨਾਂ ਬੱਚਿਆਂ 'ਤੇ, ਕਾਰੋਬਾਰ ਤੇਰਾ ਪ੍ਰਵਾਸਾ ਬਣਿਆ ਰਹੇ। ਆਓ ਜੀ ਆਪਾਂ ਮਿਲ ਜੁਲ ਕੇ ਸਤਿਗੁਰੂ ਦੀ ਕੀਰਤੀ

ਗੁਰਪਿਆਰੇ ਜੀ, ਸ਼ਾਸਤਰੀ ਸੰਗੀਤ ਦਾ ਇੱਕ ਰਾਗ ਹੈ ਮਾਲਗੁੰਜੀ। ਗੁਰਮੁਖ ਸੰਗੀਤ ਦਾ ਹਿੱਸਾ ਨਹੀਂ, ਸ਼ਾਸਤਰੀ ਸੰਗੀਤ ਹੈ, ਉਸਦਾ ਇਹ ਰਾਗ ਹੈ ਮਾਲਗੁੰਜੀ। ਔਰ ਇਹ ਮਿਕਸਚਰ ਹੈ ਤਿੰਨ ਚਾਰ ਰਾਗਾਂ ਦਾ, ਬਾਗੇਸ਼ਵਰੀ, ਰਾਗੇਸ਼ਵਰੀ, ਜੈਜਾਵੰਤੀ ਅਤੇ ਮਾਲਗੁੰਜੀ ਦੀ ਆਪਣੀ ਵੱਖਰੀ ਪਹਿਚਾਣ ਵੀ ਹੈ। ਜਿਸ ਤਾਲ ਵਿੱਚ ਗਾਇਆ ਗਿਆ ਉਹ ਪੰਜ ਮਾਤਰ ਦਾ ਤਾਲ ਹੈ, ਇਹਨੂੰ ਕਹਿੰਦੇ ਸੂਰ ਭਾਗ ਤਾਲ। ਇਹ ਘੁੱਗੀ ਦੀ ਉਡਾਰੀ ਤੋਂ ਬਣਾਇਆ ਗਿਆ ਹੈ ਔਰ ਉਸਦੇ ਬੋਲਾਂ ਤੋਂ ਬਣਾਇਆ ਗਿਆ ਇਹ ਤਾਲ। ਪੰਜ ਮਾਤਰ ਦਾ ਤਾਲ ਹੈ। ਮੈਂ ਇਸ ਕਰਕੇ ਦੱਸਣਾ, ਮੈਂ ਕੋਈ ਸਿਆਣਪ ਨਹੀਂ ਕਰ ਰਿਹਾ, ਪੰਜ ਮਾਤਰ ਦੇ ਤਾਲ ਨੂੰ ਸਾਂਭਣਾ ਬੜਾ ਮੁਸ਼ਕਿਲ ਹੈ। ਬੇਟੇ ਨੇ ਉਸ ਨੂੰ ਬੜਾ ਪਿਆਰਾ ਸਾਂਭਿਆ, ਇਹ ਸਤਿਗੁਰੂ ਦੀ ਬਖਸ਼ਿਸ਼ ਹੈ। ਮੈਂ ਕਈ ਵਾਰੀ ਸਾਡੇ ਗੁਰਮੁਖ ਸੰਗੀਤ ਦੇ ਜੋ ਉਸਤਾਦ ਲੋਕ ਹਨ, ਅੱਜ ਕੱਲ ਰਾਗ ਦਾ ਬਹੁਤ ਜ਼ਿਆਦਾ ਪ੍ਰਚਾਰ ਕਰ ਰਿਹਾ, ਮੈਂ ਵਿਰੋਧ ਨਹੀਂ ਕਰ ਰਿਹਾ, ਮੇਰੀ ਗੱਲ ਵੱਲ ਧਿਆਨ ਦੇਣਾ, ਮੈਂ ਵਿਰੋਧ ਬਿਲਕੁਲ ਨਹੀਂ ਕਰਦਾ। ਪਰ ਜਿਹੜਾ ਟਾਈਟਲ ਹੈ ਰਾਗ ਦਰਬਾਰ, ਮੈਂ ਉਸਦਾ ਵਿਰੋਧ ਕਰਦਾ। ਇੱਕ ਤਾਂ ਰਾਗ ਦਰਬਾਰ, ਇੱਕ ਹੋਰ ਸ਼ੁਰੂ ਹੋ ਗਿਆ ਮਲਹਾਰ ਰਾਗ ਦਰਬਾਰ, ਬਸੰਤ ਰਾਗ ਦਰਬਾਰ, ਉਸਦਾ ਮੈਂ ਵਿਰੋਧ ਕਰਦਾ। ਰਾਗਾਂ ਚ ਬਾਣੀ ਗਾਉਣੀ ਹੈ, ਬਾਣੀ ਗਾਉਣੀ ਹੈ, ਬਾਣੀ ਦਾ ਪ੍ਰਚਾਰ ਕਰਨਾ, ਨਾ ਕਿ ਰਾਗਾਂ ਦਾ ਪ੍ਰਚਾਰ ਕਰਨਾ। ਕੀਰਤਨ ਦਰਬਾਰ ਦਾ ਮਤਲਬ ਹੈ ਕੀਰਤਨ ਦਰਬਾਰ ਹੋ ਰਿਹਾ, ਕੀਰਤਨ ਹੋਣਾ ਇੱਥੇ। ਰਾਗ ਦਰਬਾਰ ਦਾ ਮਤਲਬ ਹੈ ਰਾਗ ਗਾਇਆ ਜਾਣਾ। ਸ਼ਬਦ ਚਾਹੀਦਾ, ਮੈਂ ਇਹ ਨਹੀਂ ਕਹਿ ਰਿਹਾ ਮੈਂ ਰਾਗ ਦਾ ਵਿਰੋਧ ਨਹੀਂ ਕਰ ਰਿਹਾ, ਉਹਦਾ ਹੈਡਿੰਗ ਹੋਣਾ ਚਾਹੀਦਾ ਫਲਾਨੇ ਰਾਗ ਦੇ ਨਿਰਧਾਰਿਤ ਕੀਰਤਨ ਦਰਬਾਰ, ਤਾਂ ਕਿ ਸੰਗਤ ਵਿੱਚ ਕੀਰਤਨ ਦਾ ਪ੍ਰਚਾਰ ਹੋਵੇ, ਰਾਗਾਂ ਦੇ ਰਾਹੀਂ ਹੋਵੇ। ਮੇਰੀ ਜੇ ਗੱਲ ਕਿਤੇ ਕੋਈ ਸੁਣਦਾ ਹੈ, ਸਮਝਦਾ ਹੈ, ਤਾਂ ਮੈਂ ਇਹ ਬੇਨਤੀ ਕਰਾਂਗਾ ਕਿ ਇਸ ਨੂੰ ਸੁਧਾਰ ਲਿਆ ਜਾਵੇ ਇਸ ਸ਼ਬਦ ਨੂੰ। ਰਾਗ ਦਰਬਾਰ, ਅਸੀਂ ਰਾਗਾਂ ਦਾ ਪ੍ਰਚਾਰ ਨਹੀਂ ਕਰਨਾ, ਰਾਗਾਂ ਦੇ ਰਾਹੀਂ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ। ਰਾਗਾਂ ਦੇ ਰਾਹੀਂ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ। ਛੋਟੀਆਂ ਛੋਟੀਆਂ ਗੱਲਾਂ ਕਰਕੇ ਨਾ ਅਸੀਂ ਜਾਂ ਸਾਨੂੰ ਬਾਣੀ ਤੋਂ ਤੋੜਿਆ ਜਾ ਰਿਹਾ ਹੈ, ਜਾਂ ਅਸੀਂ ਬਾਣੀ ਤੋਂ ਟੁੱਟ ਰਹੇ, ਚਾਹੇ ਰਾਗਾਂ ਰਾਹੀਂ, ਚਾਹੇ ਬੰਦਿਸ਼ਾਂ ਰਾਹੀਂ, ਕਿਸੇ ਤਰ੍ਹਾਂ ਵੀ ਉਹ ਅਸੀਂ ਬਾਣੀ ਨਾਲ ਜੁੜਨਾ ਹੈ, ਸ਼ਬਦ ਨਾਲ ਜੁੜਨਾ ਹੈ। ਗੁਰੂ ਨਾਨਕ ਸਾਹਿਬ ਨੇ ਕਿਤੇ ਨਹੀਂ ਲਿਖਿਆ ਪੂਰੀ ਗੁਰਬਾਣੀ ਦੇ ਅੰਦਰ ਕਿ ਰਾਗ ਜਿਹੜਾ ਹੈ ਮੈਂ ਉਸਦੀ ਪ੍ਰੋੜਤਾ ਕਰਦਾ। ਰਾਗਾਂ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ, ਪਰ ਬਾਣੀ ਦਾ ਪ੍ਰਚਾਰ ਕਰਨਾ। ਸਤਿਗੁਰੂ ਤਾਂ ਇੱਥੋਂ ਤੱਕ ਵੀ ਕਹਿੰਦੇ ਵੀ ਭਾਵਨਾ ਨਾਲ ਬਾਣੀ ਗਾਉਣੀ ਹੈ, ਪਿਆਰ ਨਾਲ ਗਾਉਣੀ ਹੈ, ਕੋਈ ਗਾਵੇ ਰਾਗੀ ਨਾਦੀ ਬੇਦੀ ਵਪਾਂਤ ਕਰਨੀ ਹਰ ਹਰ ਭੀਜ, ਮਤਲਬ ਤਾਂ ਇਹ ਹੈ ਕਿ ਉਹ ਭਿੱਜਦਾ ਕਿਵੇਂ ਹੈ, ਉਹ ਰੀਝਦਾ ਕਿਵੇਂ ਹੈ, ਉਸ ਗੱਲ ਨੂੰ ਸਮਝਿਆ ਕਿਵੇਂ ਜਾ ਰਿਹਾ। ਗੁਰਬਾਣੀ ਜਿਹੜੀ ਹੈ ਉਸ ਇਹ ਤਾਂ ਵਿਚਾਰ ਦਾ ਵਿਸ਼ਾ ਹੈ, ਉਸ ਵਿਚਾਰ ਨੂੰ ਕਿਵੇਂ ਸਮਝਿਆ ਜਾ ਰਿਹਾ। ਸੰਗੀਤ ਮਾਧਿਅਮ ਹੈ, ਸੰਗੀਤ ਮਾਧਿਅਮ ਹੈ, ਇਸ ਮਾਧਿਅਮ ਦੇ ਰਾਹੀਂ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ, ਗੁਰਮਤਿ ਦਾ ਪ੍ਰਚਾਰ ਕਰਨਾ। ਪਰ ਅਸੀਂ ਉਸਤਾਦੀ ਰੰਗ ਦੇ ਵਿੱਚ ਸਿਰਫ ਤੇ ਸਿਰਫ ਹੀ ਰਾਗਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਔਰ ਇਹ ਪਤਾ ਹੀ ਨਹੀਂ ਹੁੰਦਾ ਰਾਗ ਦੇ ਵਿੱਚ ਸ਼ਬਦ ਕਿਹੜਾ ਗਾਇਆ। ਕਈ ਵਾਰੀ ਰਾਗ ਗਾਏ ਜਾਂਦੇ ਹਨ, ਮੈਂ ਬਾਰ ਬਾਰ ਇੱਕ ਮੈਂ ਬੇਨਤੀ ਕਰ ਰਿਹਾ ਹਾਂ ਕਿ ਮੈਂ ਰਾਗਾਂ ਦਾ ਵਿਰੋਧ ਨਹੀਂ ਕਰ ਰਿਹਾ, ਮੈਂ ਉਸ ਸਿਰਲੇਖ ਦਾ ਵਿਰੋਧ ਕਰ ਰਿਹਾ ਹਾਂ। ਰਾਗ ਨਿਰਧਾਰਿਤ ਬਾਣੀ ਦਾ ਕੀਰਤਨ ਇਸ ਤਰ੍ਹਾਂ ਹੋਣਾ ਚਾਹੀਦਾ, ਕੋਈ ਟਾਈਟਲ ਹੋਣਾ ਚਾਹੀਦਾ। ਉਹ ਮੇਰੇ ਬਾਰੇ ਤਾਂ ਸਾਰੇ ਜਿੰਨੇ ਉਸਤਾਦ ਇਹਨੂੰ ਰਾਗ ਨਹੀਂ ਆਉਂਦੇ ਤਾਂ ਤਰਜਾਂ 'ਚ ਪੜ੍ਹਦਾ, ਮੇਰੇ 'ਤੇ ਇੱਕ ਬਿੱਲਾ ਲਾ ਦਿੱਤਾ, ਪੱਕਾ ਹੀ ਲਾ ਦਿੱਤਾ। ਮੈਂ ਵੀ ਉਹਨੂੰ ਮੰਨ ਲਿਆ ਵੀ ਠੀਕ ਹੈ, ਮੈਨੂੰ ਨਹੀਂ ਆਉਂਦੇ ਰਾਗ, ਪਰ ਮੈਨੂੰ ਗੁਰੂ ਦੇ ਸ਼ਬਦ 'ਤੇ ਮਾਣ ਹੈ ਕਿ ਗੁਰੂ ਨੇ ਮੇਰੇ ਕੋਲ ਸ਼ਬਦ ਗਵਾਇਆ, ਮੈਂ ਸ਼ਬਦ ਦਾ ਪ੍ਰਚਾਰਕ ਹਾਂ, ਰਾਗਾਂ ਦਾ ਪ੍ਰਚਾਰਕ ਨਹੀਂ। ਅੱਜ ਕੱਲ੍ਹ ਨਵੇਂ ਨਵੇਂ ਬੱਚੇ ਜਿਹੜੇ ਸਿੱਖੇ ਆ ਨਾ ਜੀ,
ਉਹ ਤਾਂ ਮੇਰਾ ਨਾਂ ਲੈ ਲਿਆ ਕਿ ਤੇ ਮੈਨੂੰ ਬੰਦਾ ਚੰਗਾ ਬੋਲਿਆ ਕਿ ਤੇ ਇੰਗਲੈਂਡ ਦਾ ਇੱਕ ਹੈਗਾ ਉਸਤਾਦ, ਉਹਨੇ ਤੇ ਮੇਰਾ ਨਾਂ ਲਿਆ ਤੇ ਇੱਥੋਂ ਤੱਕ ਉਹਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਲੋਕਾਂ ਨੂੰ ਬਾਣੀ ਨਹੀਂ ਸੁਣਾਉਂਦਾ, ਉਹ ਜ਼ਹਿਰ ਦਿੰਦਾ। ਹੀਰਾ ਜੇ ਤੁਸੀਂ ਪੋਟਲੀ 'ਚ ਰੱਖ ਲਓਗੇ ਨਾ, ਉਹਦੀ ਕੀਮਤ ਵਿੱਚ ਫਰਕ ਨਹੀਂ ਪੈਣਾ। ਜੇ ਉਹਨੂੰ ਤੁਸੀਂ ਸੋਨੇ ਦੇ ਬਰਤਨ ਦੇ ਵਿੱਚ ਰੱਖ ਲਓਗੇ ਤਾਂ ਵੀ ਉਹਨੂੰ ਫਰਕ ਨਹੀਂ ਪੈਣਾ। ਹੀਰੇ ਦੀ ਕੀਮਤ ਕਦੇ ਨਹੀਂ ਘਟਦੀ। ਗੁਰਬਾਣੀ ਅਤੇ ਗੁਰਬਾਣੀ ਦਾ ਕੀਰਤਨ ਹੀਰਾ ਹੈ, ਔਰ ਐਸਾ ਹੀਰਾ ਹੈ ਜਿਹੜਾ ਨਿਰਮੋਲਕ ਹੈ, ਜਿਸ ਦੀ ਕੋਈ ਕੀਮਤ ਨਹੀਂ। ਇਹਨੂੰ ਜ਼ਹਿਰ ਕਿਵੇਂ ਬਣਾਇਆ ਜਾ ਸਕਦਾ? ਮੇਰਾ ਗਾਉਣਾ ਕਮਜ਼ੋਰ ਹੋ ਸਕਦਾ ਹੈ, ਮੇਰੇ ਸੁਰ ਬਸੁਰੇ ਹੋ ਸਕਦੇ ਹਨ, ਪਰ ਜੋ ਮੈਂ ਗਾ ਰਿਹਾ ਹਾਂ ਉਸਦੀ ਕੀਮਤ ਵਿੱਚ ਕੋਈ ਫਰਕ ਨਹੀਂ ਪੈਂਦਾ। ਉਹ ਅੰਮ੍ਰਿਤ ਹੈ, ਅੰਮ੍ਰਿਤ ਹੀ ਰਹੇਗਾ, ਜ਼ਹਿਰ ਨਹੀਂ ਬਣ ਸਕਦਾ। ਚਾਹੇ ਉਹ ਮੇਰੀ ਜ਼ੁਬਾਨ ਵਿੱਚੋਂ ਗਾਇਆ ਜਾਵੇ, ਚਾਹੇ ਕਿਸੇ ਦੀ ਜ਼ੁਬਾਨ 'ਚੋਂ ਗਾਇਆ। ਇਹ ਦੁਨਿਆਵੀ ਅੰਮ੍ਰਿਤ ਨਹੀਂ ਹੈ, ਜਿਸ ਨੂੰ ਅੰਮ੍ਰਿਤ ਨੂੰ ਆਪਾਂ ਜ਼ਹਿਰ ਬਣਾ ਲਾਂਗੇ। ਉਧਰ ਮੇਰਾ ਨਾਂ ਲੈ ਲੈ ਕੇ ਮੈਨੂੰ ਟਾਰਗੇਟ ਬਣਾ ਕੇ ਇਸ ਤਰ੍ਹਾਂ ਦੇ ਸ਼ਬਦ ਬੋਲੇ ਜਾਂਦੇ ਮੇਰੇ, ਔਰ ਮੈਂ ਗੁਰੂ ਦੇ ਸ਼ਬਦ 'ਤੇ ਮਾਣ ਕਰਕੇ, ਗੁਰੂ 'ਤੇ ਮਾਣ ਕਰਕੇ ਕਹਿੰਦਾ ਕਿ ਮੈਂ ਘੱਟੋ ਘੱਟ ਆਪਣੇ ਆਪ ਵਿੱਚ ਸੰਤੁਸ਼ਟ ਹਾਂ ਕਿ ਮੈਂ ਸਤਿਗੁਰਾਂ ਦੀ ਬਾਣੀ ਦਾ ਪ੍ਰਚਾਰ ਕੀਤਾ। ਇੱਕ ਸਮਾਂ ਐਸਾ ਸੀ ਜਿਸ ਵੇਲੇ ਮੈਂ ਆਇਆ ਸੀਗਾ, ਉਸ ਵੇਲੇ ਗੁਰਬਾਣੀ ਦਾ ਕੀਰਤਨ ਕੋਈ ਨਹੀਂ ਸੀ ਸੁਣਦਾ, ਨਿਰੋਲ ਗੁਰਬਾਣੀ ਦਾ ਕੀਰਤਨ ਨਹੀਂ ਸੀ ਸੁਣਦੇ, ਸਾਖੀ ਪ੍ਰਮਾਣ ਕੀਰਤਨ ਸੁਣਿਆ ਜਾਂਦਾ ਸੀ। ਸ਼ਾਇਦ ਆਪ ਜੀ ਨੂੰ ਯਾਦ ਹੋਏਗਾ, 80 ਤੋਂ 90 ਤੱਕ ਦਾ ਇਹ ਸਿਲਸਿਲਾ ਚੱਲਿਆ। ਸਾਨੂੰ ਟਾਈਮ ਵੀ ਉਦੋਂ ਦਿੱਤਾ ਜਾਂਦਾ ਸੀਗਾ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣੀ ਹੁੰਦੀ ਸੀ, ਉਦੋਂ ਸਾਨੂੰ ਸਮਾਂ ਦੇ ਦਿੱਤਾ, ਸੱਦ ਵੀ ਲੈਂਦੇ ਸੀਗੇ, ਸਮਾਂ ਵੀ ਉਦੋਂ ਦਿੰਦੇ ਸੀ ਹੁਣ ਦੇਗ ਵਰਤਾਉਣੀ, ਕਿਉਂਕਿ ਤੁਹਾਨੂੰ ਸੁਣਨਾ ਕਿਸੇ ਨੇ ਨਹੀਂ। ਪਰ ਅਸੀਂ ਦੋਨਾਂ ਭਰਾਵਾਂ ਨੇ, ਮੈਂ ਅਤੇ ਭਾਈ ਮਨਿੰਦਰ ਸਿੰਘ ਹੋਰਾਂ ਨੇ, ਅਸੀਂ ਇਹ ਸੰਕਲਪ ਲਿਆ ਕਿ ਨਹੀਂ, ਅਸੀਂ ਬੇਸ਼ੱਕ ਰੋਟੀ ਮਿਲੇ ਨਾ ਮਿਲੇ, ਸਤਿਗੁਰ ਦੀ ਬਾਣੀ ਦਾ ਨਰੋਲ ਗੁਰਬਾਣੀ ਦਾ ਕੀਰਤਨ ਕਰਨਾ। ਔਰ ਅੱਜ ਜਿਹੜੇ ਨਵੇਂ ਬੱਚੇ ਜੇ ਕੀਰਤਨ ਦੀ ਦੁਨੀਆਂ ਵਿੱਚ ਆ ਰਹੇ ਹਨ, ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਤਿਗੁਰਾਂ ਨੇ ਗੁਰਬਾਣੀ ਦਾ ਜੋ ਦਾਸਰਿਆਂ ਦੇ ਰਾਹੀਂ ਪ੍ਰਚਾਰ ਕੀਤਾ, ਇਹ ਉਸਦਾ ਅਸਰ ਹੈ ਕਿ ਅੱਜ ਸੰਗਤ ਕੀਰਤਨ ਸੁਣ ਰਹੀ, ਨਰੋਲ ਗੁਰਬਾਣੀ ਦਾ ਕੀਰਤਨ ਸੁਣ ਰਹੀ। ਇਹ ਜਿੰਨੇ ਬੱਚੇ ਨਵੇਂ ਆਏ, ਇਹ ਸਾਰੇ ਉਤਸ਼ਾਹਿਤ ਹੋ ਕੇ ਆਏ, ਔਰ ਇੱਕ ਇੱਥੋਂ ਤੱਕ ਕਿ ਇੱਕ ਸਾਖੀ ਪ੍ਰਮਾਣ ਕੀਰਤਨ ਕਰਨ ਵਾਲੇ ਰਾਗੀ ਸਿੰਘ ਨੂੰ ਉਹਨਾਂ ਸਮੇਂ ਦੇ ਵਿੱਚ ਜਦੋਂ ਸੰਗਤਾਂ ਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ ਸਿਰਫ ਕੀਰਤਨ ਸੁਣਨ ਦਾ, ਨਰੋਲ ਗੁਰਬਾਣੀ ਦਾ ਕੀਰਤਨ, ਉਹਨਾਂ ਨੇ 5-6 ਸ਼ਬਦ ਰਿਕਾਰਡ ਕਰਾਏ ਔਰ ਮੈਨੂੰ ਕਹਿੰਦੇ ਤੇਰੀ ਪਰੰਪਰਾ ਪਰਾਈ, ਸਾਨੂੰ ਵੀ ਮੰਨਣੀ ਪੈ ਰਹੀ। ਮੈਂ ਕਿਹਾ ਦੋਸ਼ ਨਹੀਂ ਹੈ, ਗੁਣ ਹੈ। ਸੋ ਸਾਹਿਬ, ਤੁਹਾਨੂੰ ਲੱਗੇਗਾ ਕਿ ਮੈਂ ਹੰਕਾਰ ਦੀ ਗੱਲ ਕਰ ਰਿਹਾ, ਮੈਂ ਹੰਕਾਰ ਦੀ ਗੱਲ ਨਹੀਂ, ਮੈਂ ਹੰਕਾਰ ਨਹੀਂ ਕਰ ਰਿਹਾ। ਮੈਂ ਬਹੁ ਮਾਣ ਕੀ ਆ ਤੁਧ ਉੱਪਰੇ, ਗੁਰੂ ਦੇ ਸ਼ਬਦ 'ਤੇ ਮਾਣ ਜ਼ਰੂਰ ਕਰਦਾ, ਆਪਣਾ ਮੈਂ ਨਿੱਜੀ ਹੰਕਾਰ ਨਹੀਂ ਕਰ ਰਿਹਾ। ਉਹ ਮੈਨੂੰ ਥੋੜ੍ਹੀ ਜਿਹੀ ਤਕਲੀਫ ਇਸ ਕਰਕੇ ਹੋਈ ਕਿ ਮੇਰਾ ਨਾਂ ਲੈ ਕੇ ਤੇ ਲੋਕਾਂ ਨੂੰ, ਸੰਗਤਾਂ ਨੂੰ ਇਹ ਕਿਹਾ ਜਾਂਦਾ ਕਿ ਉਹ ਤੇ ਕੀਰਤਨ ਨਹੀਂ ਕਰਦਾ, ਉਹ ਜ਼ਹਿਰ ਦਿੰਦਾ। ਇਹ ਕਿਹੜੀ ਉਸਤਾਦੀ ਹੋਈ, ਇਹ ਕਿਹੜਾ ਰਾਗ ਗਾਣਾ ਹੈ? ਰਾਗ ਦਾ ਮਤਲਬ ਪਤਾ ਕੀ ਹੁੰਦਾ? ਰਾਗ ਦਾ ਮਤਲਬ ਹੁੰਦਾ ਪਿਆਰ। ਰਾਗ ਗਾਉਣ ਵਾਲੇ ਵਿੱਚ ਤੇ ਇੰਨਾ ਪਿਆਰ ਹੋਣਾ ਚਾਹੀਦਾ ਕਿ ਉਸਦੀ ਸੂਰਤ ਵਿੱਚੋਂ ਵੀ ਪਿਆਰ ਨਜ਼ਰ ਆਵੇ, ਉਸਦੇ ਬਹਿਣ ਉੱਠਣ ਤੋਂ ਵੀ, ਉਸਦੇ ਪਹਿਰਾਵੇ ਵਿੱਚੋਂ ਵੀ, ਉਸਦੇ ਬੋਲਾਂ ਵਿੱਚੋਂ ਵੀ ਪਿਆਰ ਆ। ਔਰ ਰਾਗ ਗਾਉਣ ਵਾਲਾ ਕਹਿ ਰਿਹਾ ਭਾਈ ਹਰਜਿੰਦਰ ਸਿੰਘ, ਜਿਹੜਾ ਜ਼ਹਿਰ ਦਿੰਦਾ ਲੋਕਾਂ ਨੂੰ। ਗੁਰੂ ਰਹਿਮਤ ਕਰੇ ਜੀ, ਸਮੇਂ ਦੇ ਨਾਲ ਥੋੜ੍ਹਾ ਥੋੜ੍ਹਾ ਬਦਲਦੇ ਜਾ ਰਹੇ ਹਾਂ। ਇੱਕ ਪਾਸੇ ਗੁਰਬਾਣੀ ਦਾ ਬਹੁਤ ਪ੍ਰਚਾਰ ਹੋ ਰਿਹਾ, ਇੱਕ ਪਾਸੇ ਅਸੀਂ ਆਪਸ ਵਿੱਚ ਇੱਕ ਦੂਸਰੇ ਦਾ ਵਿਰੋਧ ਕਰ ਰਹੇ, ਜਦੋਂ ਕਿ ਗੁਰਬਾਣੀ ਅਤੇ ਧਰਮ ਅਤੇ ਇਹ ਪ੍ਰਚਾਰ ਆਪਸ ਵਿੱਚ ਸਾਂਝ ਦੀ ਗੱਲ ਕਰਦਾ ਹੈ। ਮੈਂ ਤਾਂ ਇੱਕ ਬਹੁਤ ਵੱਡੀ ਸੰਸਥਾ ਦੇ ਪ੍ਰਧਾਨ ਨੂੰ ਇਹ ਮੈਂ ਬੇਨਤੀ ਕੀਤੀ ਸੀ ਕਿ ਤੁਸੀਂ ਰਾਗ ਦਰਬਾਰ ਕਰਵਾਓ, ਜਮ ਜਮ ਕਰਵਾਓ, ਚੰਗੀ ਗੱਲ ਹੈ, ਪਰ ਤੁਸੀਂ ਕੀਰਤਨੀਆਂ ਦੇ ਦੋ ਗਰੁੱਪ ਬਣਾਤੇ ਹਨ, ਇੱਕ ਉਹ ਕੀਰਤਨੀ ਹੈ ਜਿਹੜੇ ਸਧਾਰਨ ਕੀਰਤਨ ਕਰਦੇ ਹਨ, ਇੱਕ ਉਹ ਕੀਰਤਨੀ ਹੈ ਜਿਹੜੇ ਰਾਗਾਂ ਵਿੱਚ ਕੀਰਤਨ ਕਰਦੇ ਹਨ। ਇਹ ਵੰਡ ਦਿੱਤਾ। ਇੱਕ 33 ਸਾਜਾਂ ਦਾ ਬੜਾ ਰਿਵਾਜ ਚੱਲ ਗਿਆ, 33 ਸਾਜ ਸਿੱਖਣੇ ਚਾਹੀਦੇ, 33 ਸਾਜਾਂ ਦੇ, ਜਦੋਂ ਕਿ 33 ਸਾਜ ਸੰਗਤ ਵਾਸਤੇ ਹੁੰਦੇ, ਮਤਲਬ ਜਿਹੜਾ ਅਸੀਂ ਗਾਉਂਦੇ ਹਾਂ
ਉਹਦੀ ਸੰਗਤ ਕਰਨ ਵਾਸਤੇ ਹੁੰਦਾ। ਪਰ ਪ੍ਰਚਾਰ ਹੋ ਰਿਹਾ, ਮੇਰੀ ਤੇ ਬੀਤ ਗਈ, ਮੈਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ। ਪਰ ਮੈਂ ਇੱਕ ਮੈਂ ਬੇਨਤੀ ਕਰ ਦਿੰਦਾ, ਮੇਰੀਆਂ ਗੱਲਾਂ ਤੋਂ ਬੋਰ ਤਾਂ ਨਹੀਂ ਹੋ ਰਹੇ? ਮੈਂ ਥੋੜਾ ਜਿਹਾ ਦੁਖੜਾ ਜਿਹਾ ਆਪਣਾ ਫੋਲਣਾ ਸੀ, ਅੱਜ ਮੈਂ ਫੋਲ ਦਿੱਤਾ। ਮੈਨੂੰ ਤਾਂ ਖੁਸ਼ੀ ਹੁੰਦੀ ਹੈ ਜਦੋਂ ਬੀਬੀਆਂ ਢੋਲਕੀ ਨਾਲ ਵਾਜੇ ਦੇ ਨਾਲ ਗੁਰੂ ਘਰਾਂ ਦੇ ਵਿੱਚ ਕੀਰਤਨ ਕਰਦੀਆਂ। ਨਾ ਉਹਨਾਂ ਨੂੰ ਸੁਰ ਦਾ ਪਤਾ ਹੁੰਦਾ, ਨਾ ਉਹਨਾਂ ਨੂੰ ਤਾਲ ਦਾ ਪਤਾ ਹੁੰਦਾ, ਪਰ ਉਹਨਾਂ ਦੀ ਮੁਹੱਬਤ ਦੇਖੋ ਤੁਸੀਂ ਗੁਰੂ ਦੇ ਸ਼ਬਦ ਦੇ ਨਾਲ। ਵਾਜੇ ਦਾ ਵਿਰੋਧ ਕੀਤਾ ਜਾ ਰਿਹਾ ਜਦੋਂ ਕਿ ਸੌਖਾ ਹੈ ਗਾਉਣ ਵਾਸਤੇ। ਤੰਤੀ ਸਾਜ਼ ਬਹੁਤ ਮੁਸ਼ਕਲ ਹੈ, ਮੈਂ ਤੰਤੀ ਸਾਜ਼ ਵੱਜਦੇ ਜਿਹੜੇ ਮੈਂ ਸੁਣਦਾ ਉਹਨਾਂ ਨੂੰ, ਸ਼ਾਇਦ ਇੱਕ ਦੋ ਤੋਂ ਬਿਨਾਂ ਤੰਤੀ ਸਾਜ਼ ਸੁਰ ਹੀ ਨਹੀਂ ਹੁੰਦੇ। ਵਾਜੇ ਦਾ ਅਤੇ ਸੁਰ ਤੰਤੀ ਸਾਜ਼ ਦਾ ਆਪਸ ਵਿੱਚ ਮੇਲ ਹੀ ਕੋਈ ਨਹੀਂ। ਜਿਹੜਾ ਤੰਤੀ ਸਾਜ਼ ਆ ਉਹਨੂੰ ਸੁਰ ਕਰਨਾ ਬਹੁਤ ਮੁਸ਼ਕਲ ਹੈ। ਜਦੋਂ ਅਸੀਂ ਸੁਰ ਬਦਲਦੇ ਹਾਂ ਤਾਂ ਇੱਕਦਮ ਜਿਹੜਾ ਤੰਤੀ ਸਾਜ਼ ਦੇ ਨਾਲ ਉਹਨੂੰ ਸੁਰ ਬਦਲਿਆ ਜਾਂਦਾ, ਉਹ ਬੇਸੁਰਾ ਹੁੰਦਾ। ਤੁਸੀਂ ਸੁਣ ਕੇ ਦੇਖਿਓ, ਕਿਤੇ ਉਹ ਵੱਖਰਾ ਹੀ ਚੀਂ ਚੀਂ ਚੀਂ ਚੀਂ ਵੱਖਰੀ ਚੱਲ ਰਹੀ ਹੁੰਦੀ ਹੈ। ਕਦੇ ਵੀ ਸੁਰ ਨਹੀਂ ਹੁੰਦਾ, ਕਿਉਂਕਿ ਉਹਨੂੰ ਸਮਾਂ ਚਾਹੀਦਾ ਹੈ ਸੁਰ ਕਰਨ ਵਾਸਤੇ। ਇੰਨਾ ਸਮਾਂ ਹੁੰਦਾ ਹੀ ਨਹੀਂ, ਸਮਾਂ ਤਾਂ ਮਿਲਿਆ 20 ਮਿੰਟ, ਅਤੇ 20 ਮਿੰਟਾਂ ਵਿੱਚ ਤਾਂ ਤੰਤੀ ਸਾਜ਼ ਐਸਪੀ ਸਿੰਘ ਜੀ ਨਹੀਂ ਹੁੰਦਾ ਨਾ। ਉਹਦੇ ਵਿੱਚ ਤਰਬਾਂ ਹੁੰਦੀਆਂ, ਉਹਦੇ ਵਿੱਚ ਸਰੋਟੀਆਂ ਹੁੰਦੀਆਂ, ਉਹਨਾਂ ਨੂੰ ਸਾਰਿਆਂ ਨੂੰ, ਹੁਣ ਇਹ ਆਮ ਸੰਗਤ ਨੂੰ ਪਤਾ ਹੀ ਨਹੀਂ, ਅਤੇ ਮੈਨੂੰ ਵੀ ਕਹਿਣਗੇ ਭਾਈ ਸਾਹਿਬ ਤੁਸੀਂ ਤੰਤੀ ਸਾਜ਼ਾਂ ਤੱਕ। ਮੈਂ ਕਿਹਾ ਹੁਣ ਮੈਂ ਇਸ ਉਮਰ ਵਿੱਚ ਕਿੱਥੇ ਸਜਾਵਾਂ ਸਿੱਖਣ? ਹੁਣ ਤਾਂ ਜਿਹੜਾ ਪਹਿਲਾਂ ਆਉਂਦਾ ਉਹ ਵੀ ਭੁੱਲਦਾ ਜਾਂਦਾ, ਉਂਗਲਾਂ ਵੀ ਕਮਜ਼ੋਰ ਹੋ ਰਹੀਆਂ, ਤਾਂ ਵਾਜਾ ਵਜਾਉਣ ਤੋਂ ਵੀ ਅਸਮਰੱਥ ਹੋ ਜਾਵਾਂਗਾ, ਮੈਂ ਕਿੱਥੇ ਸਿੱਖਣ ਜਾਵਾਂਗਾ, ਮੈਨੂੰ ਕੌਣ ਸਿਖਾਏਗਾ? ਪਰ ਕਿਉਂਕਿ ਅਸੀਂ ਇੱਕ ਗੱਲ ਫੜ ਲਈ ਹੈ ਵਿਦਿਆਲਿਆਂ ਨੇ, ਮੈਂ ਜਿੱਥੋਂ ਸਿੱਖਿਆ, ਮੈਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਸਿੱਖਿਆ, ਮੈਨੂੰ ਵਾਜਾ ਹੀ ਸਿਖਾਇਆ ਗਿਆ। ਕਸੂਰਵਾਰ ਤਾਂ ਉਹ ਜਿਹਨਾਂ ਨੇ ਇੰਤਜ਼ਾਮ ਕੀਤਾ, ਜਿਹਨਾਂ ਨੇ ਮੈਨੂੰ ਸਿਖਾਇਆ, ਮੇਰਾ ਤਾਂ ਕੋਈ ਕਸੂਰ ਨਹੀਂ ਨਾ। ਮੈਨੂੰ ਤੰਤੀ ਸਾਜ਼ਾਂ ਤੋਂ ਸਿਖਾ ਦੇ, ਮੈਂ ਤੰਤੀ ਸਾਜ਼ਾਂ ਤੋਂ ਸਿੱਖ ਲੈਂਦਾ। ਸੋ ਮੈਂ ਵਿਰੋਧ ਸਿਰਫ ਉਸ ਗੱਲ ਦਾ ਕਰਦਾ, ਰਾਗ ਦਰਬਾਰ ਦਾ ਜਿਹੜਾ ਪ੍ਰਚਾਰ ਹੋ ਰਿਹਾ, ਰਾਗਾਂ ਦਾ ਪ੍ਰਚਾਰ ਹੋ ਰਿਹਾ, ਕੀਰਤਨ ਦਾ ਪ੍ਰਚਾਰ ਹੋਣਾ ਚਾਹੀਦਾ, ਰਾਗਾਂ ਦੇ ਰਾਹੀਂ ਹੋਣਾ ਚਾਹੀਦਾ। ਬਸੰਤ ਰਾਗ ਕੀਰਤਨ ਦਰਬਾਰ, ਬਸੰਤ ਰਾਗ ਦੇ ਵਿੱਚ ਕੀਰਤਨ ਹੋ ਰਿਹਾ, ਮਲਹਾਰ ਰਾਗ ਦੇ ਵਿੱਚ ਕੀਰਤਨ ਦਰਬਾਰ ਹੋ ਰਿਹਾ, ਕੀਰਤਨ ਹੋ ਰਿਹਾ। ਕੀਰਤਨ ਵਡਮੁੱਲੀ ਦਾਤ ਹੈ, ਸਾਜ ਵਡਮੁੱਲੀ ਨਹੀਂ। ਸਾਜ਼ ਤਾਂ ਨਿੱਤ ਨਵੇਂ ਬਣਦੇ ਹਨ, ਆਉਣ ਵਾਲੇ ਸਮੇਂ ਵਿੱਚ ਸਾਜ਼ ਨਹੀਂ ਰਹਿਣੇ, ਸਭ ਕੁਛ ਕੀਬੋਰਡ 'ਤੇ ਕੰਮ ਹੋ ਰਿਹਾ, ਤੁਹਾਡੇ ਕੰਪਿਊਟਰਾਂ 'ਤੇ ਕੰਮ ਹੋ ਰਿਹਾ, ਆਨਲਾਈਨ ਸਭ ਕੁਛ। ਜਿੰਨੇ ਵੀ ਮਿਊਜ਼ਿਕ ਡਾਇਰੈਕਟਰ ਹਨ ਉਹ ਪੀਸ ਬਣੇ ਬਣਾਏ ਹੁੰਦੇ, ਉਹਨਾਂ ਨੂੰ ਫਿੱਟ ਕਰੀ ਜਾਂਦੇ ਮਿਊਜ਼ਿਕ ਦੇ ਵਿੱਚ। ਸੋ ਪਤਾ ਨਹੀਂ ਅਸੀਂ ਕਿਹੜੀ ਦੁਨੀਆ ਵਿੱਚ ਵੱਸਦੇ ਹਾਂ, ਸਾਨੂੰ ਵੀ ਐਡਵਾਂਸ ਅਗਾਂਹ ਸੋਚਣਾ ਚਾਹੀਦਾ। AI ਦਾ ਜ਼ਮਾਨਾ, ਪਤਾ ਨਹੀਂ ਇਸ ਤੋਂ ਅੱਗੇ ਕੀ ਆਉਣਾ। ਤੁਹਾਡਾ ਗੁਰਿੰਦਰਪਾਲ ਸਿੰਘ ਨੇ ਕਹਿੰਦੇ ਗੱਡੀਆਂ ਡਰਾਈਵਰ ਤੋਂ ਬਿਨਾਂ ਆ ਗਈਆਂ। ਕੱਲ੍ਹ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਕਿਸੇ ਡਿਬੇਟ ਵਿੱਚ ਕਹਿ ਰਹੇ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀਰਤਨ ਵੀ AI ਦੇ ਰਾਹੀਂ ਮਿਲੇਗਾ, ਪ੍ਰਚਾਰ ਵੀ AI ਦੇ ਰਾਹੀਂ ਮਿਲੇਗਾ। ਇਹ ਸਭ ਕੁਛ AI ਨੇ ਖਾ ਜਾਣਾ। ਅੱਜ ਇੱਥੇ ਬੰਦੇ ਨਹੀਂ ਬੈਠਣਗੇ, AI ਬੈਠੇ। ਹਾਂ, ਸਾਨੂੰ ਐਡਵਾਂਸ ਸੋਚਣਾ ਚਾਹੀਦਾ, ਅਗਾਂਹ ਵਧੂ ਸੋਚਣੀ ਚਾਹੀਦੀ ਹੈ। ਅਸੀਂ ਆਹ ਕਰ ਦਿਓ ਜੀ, ਉਹ ਕਰ ਦਿਓ ਜੀ। ਹੁਣ ਰਬਾਬ ਸਾਜ਼ ਜਿਹੜਾ ਉਹ 10ਵੀਂ ਸਦੀ ਵਿੱਚ ਆਇਆ ਸੀ, ਅਸੀਂ ਗੁਰਮਤ ਦਾ ਸਾਜ਼ ਹੈ ਜੀ, ਗੁਰਮਤ ਦਾ ਸਾਜ਼ ਨਹੀਂ। ਜਿਸ ਵੇਲੇ ਗੁਰੂ ਨਾਨਕ ਸਾਹਿਬ ਆਏ, ਭਾਈ ਮਰਦਾਨੇ ਜੇ ਖਾਨਦਾਨ ਦੇ ਵਿੱਚ ਰਬਾਬ ਦੇ ਨਾਲ ਕੀਰਤਨ ਕੀਤਾ, ਗਾਇਨ ਕੀਤਾ ਜਾਂਦਾ ਸੀ। ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਨਾਲ ਲਿਆ, ਉਹਨਾਂ ਨੇ ਆਖਿਆ ਤੂੰ ਭਲਾ ਰਬਾਬ ਵਜਾਏ ਦਾ, ਜਨਮ ਸਾਖੀ ਵਾਲਾ ਲਿਖਦਾ, ਉਹ ਰਬਾਬੀ ਸੀਗਾ, ਰਬਾਬ ਵਜਾਉਂਦਾ ਸੀਗਾ। ਗੁਰੂ ਸਾਹਿਬ ਨੇ ਉਹਨੇ ਆਖਿਆ ਆਹ ਆਪਾਂ ਮਿਲ ਕੇ ਦੋਨੇ ਜਾਣੇ ਇੱਕ ਦੂਸਰੇ ਦੀ ਸੰਗਤ ਕਰਕੇ ਰੱਬ ਦੀ ਇਬਾਦਤ ਕਰੀਏ। ਭਾਈ ਮਰਦਾਨੇ ਹੋਰਾਂ ਕੋਲ, ਉਹਨਾਂ ਦੇ ਖਾਨਦਾਨ ਕੋਲ ਪਹਿਲਾਂ ਸੰਗੀਤ ਵੀ ਸੀ ਅਤੇ ਸਾਜ਼ ਵੀ ਸੀ। ਇਹ ਰਬਾਬ ਗੁਰੂ ਨਾਨਕ ਸਾਹਿਬ ਨੇ ਇਜਾਦ ਨਹੀਂ ਕੀਤਾ, ਪਹਿਲੇ ਕੀਰਤਨੀਏ ਗੁਰੂ ਨਾਨਕ ਸਾਹਿਬ ਖੁਦ ਹੋਏ ਹਨ, ਅਤੇ ਪਹਿਲਾ ਸਜਨ ਦਾ ਜਿਹੜਾ ਸੀ ਉਹ ਭਾਈ ਮਰਦਾਨਾ ਜੀ ਹੋਇਆ, ਜਿਹਨਾਂ ਨੇ ਰਬਾਬ ਵਜਾਏ। ਫਿਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਤਿਵੇਂ ਤਿਵੇਂ ਹੋਰ ਸਾਜ਼ ਵੀ ਆਉਂਦੇ ਗਏ ਗੁਰੂ ਘਰ ਦੇ ਵਿੱਚ।
ਤੇ ਪਰੰਪਰਾ ਬਣ ਗਈ। ਜ਼ਰੂਰੀ ਨਹੀਂ ਜਿਹੜਾ ਤਾਨਪੁਰਾ ਹੈ ਇਹ ਵੀ ਪਹਿਲਾਂ ਦਾ ਫਕੀਰ ਲੋਕ ਜਿਹੜੇ ਸੀਗੇ ਤਾਨਪੁਰੇ ਦੇ ਨਾਲ ਗਾਉਂਦੇ ਸਨ ਔਰ ਸਾਰਾ ਸੰਗੀਤ ਜੰਗਲਾਂ ਵਿੱਚੋਂ ਨਿਕਲ ਕੇ ਆਇਆ ਪਸ਼ੂ ਪੰਛੀਆਂ ਕੋਲੋਂ ਸੁਰ ਲਏ। ਸੰਗੀਤ ਪਹਿਲਾਂ ਸੀ ਗੁਰੂ ਸਾਹਿਬ ਨੇ ਉਸ ਸੰਗੀਤ ਨੂੰ ਜਿਹਨੂੰ ਲੋਕ ਮਾੜਾ ਸਮਝਦੇ ਸੀਗੇ ਗੁਰੂ ਸਾਹਿਬ ਨੇ ਉਸ ਨੂੰ ਪਵਿੱਤਰ ਬਣਾ ਦਿੱਤਾ ਉੱਤਮ ਬਣਾ ਦਿੱਤਾ ਉਸ ਵਿੱਚ ਬਾਣੀ ਗਾਈ ਤੇ ਲੋਕਾਂ ਨੂੰ ਆਖਿਆ ਇਹ ਸੰਗੀਤ ਇਹ ਰੱਬੀ ਦਾਤ ਹੈ ਇਸ ਵਿੱਚ ਰੱਬ ਦੀ ਇਬਾਦਤ ਕਰੋ ਬੰਦਗੀ ਕਰੋ ਨਫ਼ਰਤ ਨਾ ਕਰੋ। ਪਰ ਮੈਂ ਕਈ ਵਾਰੀ ਮੈਂ ਆਪਣੇ ਇੰਟਰਵਿਊ ਵਿੱਚ ਵੀ ਮੈਂ ਕਹੀ ਸੀਗੀ ਕਿ ਅਸੀਂ ਸਿਰਫ ਰਾਗਾਂ ਦਾ ਪ੍ਰਚਾਰ ਕਰ ਰਹੇ ਹਾਂ ਜਿਹੜਾ ਪੰਜਾਬ ਦਾ ਲੋਕ ਗੀਤ ਹੈ ਉਸ ਦਾ ਵੀ ਪ੍ਰਚਾਰ ਕਰੋ ਸਾਰਾ ਗੁਰਬਾਣੀ ਦੇ ਅੰਦਰ ਹੈ। ਸਲੋਕ ਪੌੜੀਆਂ ਵਾਰ ਅਲਾਣੀਆਂ ਘੋੜੀਆਂ ਅੰਜਲੀਆਂ ਸਵਈਏ ਇਹ ਸਾਰੇ ਸਾਡਾ ਪੰਜਾਬ ਦਾ ਸੰਗੀਤ ਹੈ ਲੋਕ ਸੰਗੀਤ ਹੈ ਸਭ ਦਾ ਪ੍ਰਚਾਰ ਹੋਣਾ ਚਾਹੀਦਾ ਕਿਉਂਕਿ ਇਹ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਸਿਰਫ ਰਾਗਾਂ ਵਿੱਚ ਬਾਣੀ ਨਹੀਂ ਗਾਈ ਸਭਿਅਤਾ ਨੂੰ ਵੀ ਨਾਲ ਲਿਆ ਹੋਇਆ ਇਹ ਸਾਡੀ ਸਭਿਅਤਾ ਹੈ ਜਿਹੜਾ ਲੋਕ ਸੰਗੀਤ ਹੁੰਦੇ ਇਹਨਾਂ ਵਿੱਚ ਸਭਿਅਤਾ ਹੁੰਦੀ ਹੈ ਪੰਜਾਬ ਦਾ ਕਲਚਰ ਕਿਹੋ ਜਿਹਾ ਸੀ ਸਭਿਅਤਾ ਕਿਹੋ ਜਿਹੀ ਸੀ ਗਾਇਨ ਸ਼ੈਲੀਆਂ ਕਿਹੋ ਜਿਹੀਆਂ ਸਨ। ਮੈਨੂੰ ਖਿਮਾ ਬਖਸ਼ਿਓ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਹੋ ਗਿਆ ਸੀਗਾ ਔਰ ਦੇਖਿਆ ਮੈਂ ਰਾਗ ਗਾਇਆ ਤੇ ਜਜ਼ਬਾਤੀ ਹੋ ਗਿਆ ਨਾ ਗਾਉਂਦਾ ਤੇ ਚੰਗਾ ਭਲਾ ਕੰਮ ਚੱਲਣ ਗਿਆ ਸੀ। ਆਓ ਮੈਂ ਤੁਹਾਨੂੰ ਫਿਰ ਮੇਰਾ ਵਿਸ਼ਾ ਕੀਰਤਨ ਹੈ ਗੁਰਬਾਣੀ ਦਾ ਕੀਰਤਨ ਹੈ ਮੈਂ ਆਪਣੇ ਵਿਸ਼ੇ ਤੋਂ ਕਦੇ ਬਾਹਰ ਨਹੀਂ ਜਾਂਦਾ ਪਰ ਕਿਤੇ ਕਿਤੇ ਮੈਨੂੰ ਇਸ ਕਰਕੇ ਰੋਸ ਕੇ ਅਸੀਂ ਰਾਗ ਦਰਬਾਰ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਮਲਹਾਰ ਰਾਗ ਦਰਬਾਰ ਬਸੰਤ ਰਾਗ ਦਰਬਾਰ ਠੀਕ ਹੈ ਕਰੋ ਚੰਗੀ ਗੱਲ ਹੈ ਉਸਤਾਦ ਲੋਕਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਪਰ ਕੀਰਤਨ ਕਿਉਂ ਮਨਫੀ ਕਰ ਦਿੱਤਾ ਮੈਨੂੰ ਤਕਲੀਫ ਇਸ ਗੱਲ ਦੀ ਹੈ। ਆਓ

ਸਮਾਂ ਵੱਧ ਤਾਂ ਲਾਇਆ ਕਿਉਂਕਿ ਮੈਨੂੰ ਲਿਖ ਕੇ ਦਿੱਤਾ ਸੀਗਾ, ਮੈਨੂੰ ਮਿਲਿਆ ਸਮਾਂ ਤਾਂ ਲਾਇਆ, ਜ਼ਿਆਦਾ ਮਰਜ਼ੀ ਨਾਲ ਨਹੀਂ ਲਾਇਆ। ਗੁਰੂ ਪਿਆਰੇ ਜੀ, ਮੈਨੂੰ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ ਹੈ, ਮੈਂ ਆਪ ਜੀ ਨੂੰ ਬੇਨਤੀ ਕਰਾਂ ਜੋ ਸਤਿਗੁਰਾਂ ਦੇ ਇਸ ਦਰਬਾਰ ਦੇ ਨਾਲ ਨਵੀਂ ਇਮਾਰਤ ਬਣ ਰਹੀ ਹੈ, ਹੁਣ ਉੱਠਣਾ ਜਾਵੇ ਮੇਰੀ ਗੱਲ ਪੂਰੀ ਸੁਣ ਲਿਓ ਤੇ ਸਿੱਧੀ ਜੀ ਗੱਲ ਕਰੋ, ਉਸ ਲਈ ਪੈਸੇ ਚਾਹੀਦੇ ਹੈ। ਦੋ ਸਾਲ ਪਹਿਲਾਂ ਦੀ ਗੱਲ ਹੈ, ਇੱਥੇ ਰੈਸਲ ਖੇਮਕ ਸਟੇਟ ਹੈ ਅਰਬ ਕੰਟਰੀ ਵਿੱਚ, UAE ਚ, ਦੁਬਈ ਦੇ ਨਾਲ ਹੀ ਰੈਸਲ ਖੇਮਾ। ਇੱਕ ਗੁਰਦੁਆਰਾ ਦੁਬਈ ਵਿੱਚ ਬਣਿਆ ਸੀਗਾ, ਬਹੁਤ ਆਲੀਸ਼ਾਨ, ਬਹੁਤ ਕਮਾਲ ਦਾ ਗੁਰਦੁਆਰਾ ਬਣਾਇਆ ਉੱਥੇ ਗੁਰਸਿੱਖਾਂ ਨੇ। ਇੱਕੋ ਨਵਾਂ ਗੁਰਦੁਆਰਾ ਬਣਿਆ, ਮੈਨੂੰ ਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰਾਂ ਨੂੰ, ਉਹਨਾਂ ਨੇ ਜਦੋਂ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਕੀਤਾ ਤਾਂ ਸਾਨੂੰ ਦੋਨਾਂ ਨੂੰ ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ। ਤਾਂ ਮੈਂ ਜਿੱਥੇ ਵੀ ਜਾਂਦਾ, ਮੈਂ ਉੱਥੇ ਨਵਾਂ ਗੁਰੂ ਘਰ ਜਿੱਥੇ ਗੁਰਦੁਆਰਾ ਸਾਹਿਬ ਦੀ ਮੈਂ ਇਮਾਰਤ ਦੇਖਦਾ, ਉੱਥੇ ਮੈਂ ਪ੍ਰਬੰਧਕਾਂ ਨੂੰ ਇਹ ਜ਼ਰੂਰ ਪੁੱਛਦਾ ਹੁੰਦਾ ਵੀ ਸਤਿਗੁਰਾਂ ਦੇ ਦਰਬਾਰ ਤੋਂ ਤੁਸੀਂ ਬਹੁਤ ਸੋਹਣਾ ਬਣਾਇਆ ਅਤੇ ਕਰਜ਼ਾ ਕਿੰਨਾ ਕੁ ਚੁੱਕਿਆ। ਤਾਂ ਮੈਂ ਉਹਨਾਂ ਨੂੰ ਪ੍ਰਬੰਧਕ ਵੀਰਾਂ

ਮੈਂ ਪੁੱਛਿਆ, ਮੈਂ ਕਿਹਾ ਕਿ ਗੁਰਦੁਆਰਾ ਬੜਾ ਕਮਾਲ ਦਾ ਬਣਾਇਆ ਤੁਸੀਂ, ਪਰ ਇਸ ਇਮਾਰਤ ਤੇ ਕਰਜ਼ਾ ਕਿੰਨਾ ਕੁ ਹੈ? ਕਹਿੰਦੇ ਭਾਈ ਸਾਹਿਬ ਇੱਕ ਪੈਸਾ ਨਹੀਂ। ਬੜੀ ਖੁਸ਼ੀ ਹੋਈ ਇਸ ਗੱਲ ਦੀ। ਮੈਂ ਕਿਹਾ ਇਹ ਕਿਵੇਂ ਹੋ ਗਿਆ? ਕਹਿੰਦੇ ਜੀ ਜਦੋਂ ਸਾਨੂੰ ਸਰਕਾਰ ਵੱਲੋਂ ਆਗਿਆ ਮਿਲ ਗਈ ਕਿ ਅਸੀਂ ਗੁਰਦੁਆਰਾ ਬਣਾ ਸਕਦੇ ਹਾਂ, ਸਿੱਖਾਂ ਵਿੱਚ ਗੁਰਸਿੱਖਾਂ 'ਚ ਇੰਨਾ ਉਤਸ਼ਾਹ ਸੀ। ਜਿਹੜਾ ਕੋਈ ਲੱਕੜੀ ਦਾ ਕੰਮ ਕਰਦਾ ਸੀਗਾ, ਲੱਕੜੀ ਦੀ ਉਹਦੀ ਕੰਪਨੀ ਸੀਗੀ ਕੰਮ ਦੀ, ਉਹਨੇ ਕਿਹਾ ਜੀ ਇਹ ਸਾਰੀ ਸੇਵਾ ਮੈਨੂੰ ਦੇ ਦਿਓ। ਜੇ ਕੋਈ ਪੱਥਰ ਦਾ ਕੰਮ ਕਰਦਾ ਸੀ, ਟਾਇਲਾਂ ਦਾ ਕੰਮ ਕਰਦਾ ਸੀ, ਉਹ ਕਹਿਣ ਲੱਗਾ ਜੀ ਮੈਨੂੰ ਸੇਵਾ ਦੇ ਦਿਓ। ਇਸ ਤਰ੍ਹਾਂ ਗੁਰਸਿੱਖਾਂ ਨੇ ਸੇਵਾ ਵੰਡ ਲਈ ਅਤੇ ਕਰੋੜਾਂ ਰੁਪਏ ਦਾ ਖਰਚਾ ਮਹਿਸੂਸ ਹੀ ਨਹੀਂ ਹੋਇਆ, ਔਰ ਉਹਨਾਂ ਨੇ ਸਾਲ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾ ਦਿੱਤੀ। ਇਹ ਮੈਨੂੰ ਪਤਾ ਹੈ ਇਸ ਇਮਾਰਤ ਨੂੰ ਬਣਦਿਆਂ ਵੀ ਬਹੁਤ ਸਮਾਂ ਲੱਗਿਆ, ਖਰਚਾ ਵੀ ਬਹੁਤ ਹੈ। ਜਿਵੇਂ ਜਿਵੇਂ ਜ਼ਰੂਰਤਾਂ ਵੱਧਦੀਆਂ ਹਨ, ਗੁਰਦੁਆਰਿਆਂ ਦੀਆਂ ਇਮਾਰਤਾਂ ਵੀ ਵਧਾਉਣੀਆਂ ਪੈਂਦੀਆਂ ਹਨ। ਕੋਈ ਪ੍ਰੋਗਰਾਮ ਵੱਧ ਜਾਂਦੇ ਹਨ ਜਾਂ ਨਾਲ ਜਿਵੇਂ ਸਕੂਲ ਚੱਲਦੇ ਹਨ ਗੁਰਦੁਆਰਿਆਂ ਦੇ ਵਿੱਚ, ਕਿਉਂਕਿ ਤੁਹਾਡੇ ਕੋਲ ਕਮਿਊਨਿਟੀ ਸੈਂਟਰ ਵੀ ਇਹੀ ਹੈ, ਗੁਰੂ ਘਰ ਵੀ ਇਹੀ। ਇੱਥੇ ਤੁਸੀਂ ਸਿਆਸੀ ਗੱਲਾਂ ਕਰਨੀਆਂ ਅਤੇ ਤੁਸੀਂ ਧਰਮ ਦੀਆਂ ਗੱਲਾਂ ਕਰਨੀਆਂ, ਇੱਥੇ ਤੁਸੀਂ ਇੱਕ ਦੂਸਰੇ ਨਾਲ ਮੇਲ ਮਿਲਾਪ ਕਰਨਾ। ਤਾਂ ਗੁਰੂ ਘਰ ਜਿਹੜਾ ਹੈ, ਗੁਰਦੁਆਰਾ ਸਾਹਿਬ ਜਿਹੜਾ ਹੈ, ਇਹ ਸਾਡਾ ਸਭ ਕੁਝ ਹੀ ਹੈ। ਇੱਥੇ ਬੈਠ ਕੇ ਅਸੀਂ ਸਲਾਹ ਮਸ਼ਵਰੇ ਕਰਨੇ, ਇੱਥੇ ਬੱਚਿਆਂ ਦੇ ਵਿਆਹ ਸ਼ਾਦੀਆਂ ਵੀ ਕਰਨੀਆਂ, ਇੱਥੇ ਬੱਚਿਆਂ ਦੀਆਂ ਮੰਗਣੀਆਂ ਵੀ ਕਰਨੀਆਂ, ਹੈ ਨਾ। ਤੋ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਵੀ ਕੋਈ ਨਵੀਂ ਇਮਾਰਤ ਬਣਦੀ ਹੈ, ਸੰਗਤ ਦੇ ਸਹਿਯੋਗ ਨਾਲ ਹੀ ਬਣਨੀ ਹੈ। ਤੋ ਮੈਂ ਇੱਕ ਬੇਨਤੀ ਕਰਦਾ ਕਿ ਮੈਂ ਦੇਖਦਾ ਹਾਂ ਬਹੁਤ ਸਾਰੇ ਐਸੇ ਲੋਕ ਆਉਂਦੇ ਹਨ ਇਹਨਾਂ ਮੁਲਕਾਂ ਦੇ ਵਿੱਚ ਉਗਰਾਹੀ ਕਰਨ ਵਾਸਤੇ, ਗੁਰਦੁਆਰਿਆਂ ਵਿੱਚ ਉਗਰਾਹੀ ਕਰਕੇ ਲੈ ਜਾਂਦੇ। ਉਹ ਆਪਣਾ ਆਪਣਾ ਬਣਾ ਲੈਂਦੇ ਜਾ ਕੇ, ਉਹਨਾਂ ਨੇ ਆਪਣੇ ਡੇਰੇ ਬਣਾ ਲਏ, ਕਿਸੇ ਨੇ ਕੁਛ ਬਣਾ ਲਿਆ, ਤੁਹਾਨੂੰ ਤਾਂ ਉੱਥੇ ਅੱਗੇ ਹੀ ਨਹੀਂ ਉੱਥੇ ਜਾਣ ਦੀ। ਉਹ ਮਾਲਕ ਉਹਨਾਂ ਦੇ ਹੋਰ ਹੁੰਦੇ ਹਨ, ਪਰ ਜਿਹੜੇ ਇੱਥੇ ਗੁਰਦੁਆਰੇ ਸਾਹਿਬ ਦੇ ਜੋ ਵੀ ਬਣਨਾ, ਉਸਦੇ ਵਾਰਸ ਤੁਸੀਂ ਹੋ। ਤੁਹਾਡੇ ਬੱਚਿਆਂ ਨੇ ਇੱਥੇ ਆਉਣਾ, ਤੁਸੀਂ ਇੱਥੇ ਫੰਕਸ਼ਨ ਕਰਨੇ ਆਪਣੇ, ਜਿਹੜੇ ਘਰੇਲੂ ਕੰਮ ਜਿਹੜੇ। ਸੋ ਇਹ ਆਪਣਾ ਹੀ ਕਾਰਜ ਹੈ ਗੁਰੂ ਸਾਹਿਬ ਦੇ। ਜਿਹੜੀਆਂ ਇਮਾਰਤਾਂ ਬਣਦੀਆਂ ਹਨ, ਵੱਡੀਆਂ ਬਣਨ, ਛੋਟੀਆਂ ਬਣਨ, ਗੁਰੂ ਸਾਹਿਬ ਦਾ ਪ੍ਰਕਾਸ਼ ਤਾਂ ਕਿਤੇ ਵੀ ਕੀਤਾ ਜਾ ਸਕਦਾ। ਸਾਡੇ ਬੈਠਣ ਵਾਸਤੇ, ਸਾਡੀਆਂ ਸਹੂਲਤਾਂ ਵਾਸਤੇ ਵੱਡੇ ਵੱਡੀਆਂ ਇਮਾਰਤਾਂ ਬਣਦੀਆਂ, ਹੈ ਨਾ ਜੀ। ਸੋ ਇਹ ਵੀ ਮੈਨੂੰ ਪਤਾ ਹੈ ਕਮਾਈ ਤੁਹਾਡੀ ਬੜੀ ਔਖੀ ਹੈ, ਬਹੁਤ ਔਖੀ ਹੈ। ਮੈਨੂੰ 10 ਸਾਲ ਹੋ ਗਏ ਗੁਰਸਿੱਖਾਂ ਦੇ ਕੋਲ ਬੈਠਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਬੜੀ ਮੁਸ਼ਕਿਲ ਹੈ, ਕਈ ਤਰ੍ਹਾਂ ਦੇ ਖਰਚੇ ਹਨ, ਔਰ ਇਹ ਮਹਿੰਗੇ ਮੁਲਕ ਵਿੱਚ ਰਹਿੰਦੇ ਹਾਂ, ਪਰ ਫਿਰ ਵੀ ਗੁਰੂ ਘਰ ਜਿੰਨੇ ਵੀ ਬਣੇ ਹਨ ਬੜੇ ਕਮਾਲ ਦੇ ਬਣਾਏ ਹਨ। ਐਲਸ ਬਰੰਟੇ ਬਰਾੜ ਸ਼ਾਹ ਜਿਹੜਾ ਨਵਾਂ ਗੁਰਦੁਆਰਾ ਬਣਿਆ, ਬੜਾ ਸੋਹਣਾ ਟ੍ਰੇਸੀ ਬਣ ਰਿਹਾ ਗੁਰਦੁਆਰਾ, ਕਮਾਲ ਦੀ ਇਮਾਰਤ ਬਣ ਰਹੀ। ਤਾਂ ਗੁਰਸਿੱਖਾਂ ਨੇ ਬਣਾਈ ਨਾ, ਤੁਹਾਡੀ ਦਸਾਂ ਨੌਹਾਂ ਦੀ ਜੋ ਕਿਰਤ ਹੈ ਉਸ ਵਿੱਚੋਂ ਇਹ ਇਮਾਰਤਾਂ ਬਣੀਆਂ ਹਨ, ਉਸ ਵਿੱਚੋਂ ਹੀ ਬਣਨੀਆਂ ਹਨ। ਸੋ ਇੱਥੇ ਵੀ ਜੋ ਇਮਾਰਤ ਸ਼ੁਰੂ ਹੋਈ ਹੈ, ਆਪ ਜੀ ਨੇ ਵੱਧ ਚੜ੍ਹ ਕੇ ਸਹਿਯੋਗ ਦੇਣਾ, ਔਰ ਇਹ ਵਾਰ ਵਾਰ ਕਹਿਣ ਦੀ ਜ਼ਰੂਰਤ ਹੀ ਨਾ ਪਵੇ। ਸੋ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਆਪਾਂ ਆਪਣੇ ਆਪ ਨੂੰ ਆਰਥਿਕ ਪੱਖ ਤੋਂ ਕਮਜ਼ੋਰ ਕਰਕੇ ਗੁਰੂ ਘਰ ਵਿੱਚ ਸੇਵਾ ਕਰਨੀ, ਜਿੰਨੀ ਵਿੱਤ ਅਨੁਸਾਰ ਸੇਵਾ ਆਪਾਂ ਕਰ ਸਕਦੇ ਹਾਂ ਉਹ ਕਰਨੀ ਹੈ, ਔਰ ਇਸ ਗੱਲ ਨੂੰ ਸਮਝ ਕੇ ਕਰਨਾ ਹੈ ਕਿ ਜੋ ਵੀ ਇੱਥੇ ਬਣ ਰਿਹਾ ਹੈ ਉਹ ਮੇਰਾ ਹੈ, ਗੁਰੂ ਵੀ ਸਾਡਾ ਅਤੇ ਗੁਰੂ ਦੀਆਂ ਇਮਾਰਤਾਂ ਬਣੀਆਂ ਵੀ ਸਾਡੀਆਂ। ਸੋ ਇਹ ਲੰਮੀ ਚੌੜੀ ਗੱਲ ਮੈਂ ਇਸ ਕਰਕੇ ਕੀਤੀ ਕਿ ਮੈਨੂੰ ਦੁਬਾਰਾ ਨਾ ਕਰਨੀ ਪਈ, ਪਰਸੋਂ ਨੂੰ ਫੇਰ ਮੈਂ ਕਰਨੀ ਗੱਲ। ਅਤੇ ਪਰਸੋਂ ਤੱਕ ਮਨ ਜ਼ਰੂਰ ਬਣਾ ਲਿਓ ਕਿ ਕਿੰਨੀ ਕਿੰਨੀ ਮਾਇਆ ਦੇਣੀ, ਹੈ ਨਾ ਜੀ। ਕਈਆਂ ਕੋਲ ਵਾਧੂ ਪਈ ਹੈ, ਉਹ ਦੇ ਦਿਓ ਇੱਥੇ ਗੁਰੂ ਘਰ ਵਿੱਚ। ਗੁਰੂ ਰਹਿਮਤ ਕਰੇ, ਬਰਕਤ ਰਹੇਗੀ ਜੀ। ਇਹ ਇੱਕ ਸਤਿਗੁਰਾਂ ਦਾ ਬਚਨ ਹੈ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣਾ ਸੀ। ਜਿਸਨੇ ਕਿਰਤ ਕਮਾਈ ਦੇ ਵਿੱਚੋਂ ਕੁਝ ਦਿੱਤਾ ਹੈ ਨਾ ਜੀ, ਸਮਝ ਲਓ ਉਸਨੇ ਗੁਰਮਤਿ ਦਾ ਰਾਹ ਸਮਝ ਲਿਆ, ਪਛਾਣ ਲਿਆ। ਸੋ ਸੇਵਾ ਕਰਨੀ ਸਾਡਾ ਸਭ ਦਾ ਫਰਜ਼ ਬਣਦਾ ਹੈ, ਜਿੰਨੀ ਵੀ ਆਪਾਂ ਵਿੱਤ ਅਨੁਸਾਰ ਸੇਵਾ ਕਰ ਸਕਦੇ ਹਾਂ ਜ਼ਰੂਰ ਕਰਨੀ ਹੈ ਜੀ। ਪੁੱਲਾਂ ਚੁੱਕਾਂ ਦੀ ਖਿਮਾ, ਅੱਜ ਮੈਂ ਕੁਛ ਜ਼ਿਆਦਾ ਬੋਲ ਗਿਆ ਹੈ ਨਾ ਜੀ, ਇੰਨਾ ਮੈਂ ਬੋਲਦਾ ਨਹੀਂ, ਔਰ ਉਹ ਕਿਸੇ ਮੌਕੇ ਹੈ ਤਾਂ ਹੱਡ ਮਾਸਦਾ, ਮੈਂ ਵੀ ਬਣਿਆ ਕਿਤੇ ਸਾੜ ਕੱਢ ਲਿਆ ਮੈਂ। ਮੈਂ ਕਿਸੇ ਦਾ ਵਿਰੋਧੀ ਨਹੀਂ, ਨਾ ਮੈਨੂੰ ਵਿਰੋਧ ਕਰਨ ਦੀ ਜ਼ਰੂਰਤ। ਮੈਂ ਪਰਸੋਂ ਨੂੰ ਇੱਕ ਤਾਂ ਮੈਂ ਵਿਰੋਧ ਕਰਨਾ, ਔਰ ਉਹ ਬੜੇ ਜ਼ਰੂਰੀ ਹੈ। ਮੈਂ ਥੋੜ੍ਹਾ ਜਿਹਾ ਤੁਹਾਨੂੰ ਮੈਂ ਹਿੰਟ ਦੇ ਦਿੰਦਾ,
ਇੱਕ ਸਿੰਗਰ ਹੈ ਜਿਸਨੇ ਇਹ ਅਨਾਊਂਸਮੈਂਟ ਕੀਤੀ ਕਿ ਮੈਂ ਆਪਣੀ ਕਮਿਊਨਿਟੀ ਦੇ ਬੱਚਿਆਂ ਦੇ ਅੰਦਰ ਰਗ ਰਗ ਦੇ ਵਿੱਚ ਮੈਂ ਡਰੱਗ ਪਰਤਿਆਂਗਾ। ਉਸਨੇ ਅਨਾਊਂਸਮੈਂਟ ਕੀਤੀ ਮੈਨੂੰ। ਮੈਂ ਕਦੇ ਕਿਸੇ ਨੂੰ ਸਿੰਗਰ ਦੇ ਖਿਲਾਫ ਨਹੀਂ ਬੋਲਿਆ, ਮੇਰਾ ਵਿਸ਼ਾ ਨਹੀਂ ਨਾ, ਪਰ ਮੈਨੂੰ ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿਉਂਕਿ ਉਹਨੂੰ ਸਰਕਾਰ ਪੰਜਾਬ ਦੇ ਵਿੱਚ ਅੰਬੈਸਡਰ ਬਣਾ ਕੇ ਲਿਆ ਰਹੀ ਹੈ। ਕਿਸ ਗੱਲ ਦਾ ਅੰਬੈਸਡਰ? ਜਿਹੜਾ ਇਹੋ ਜਿਹੇ ਸ਼ਬਦ ਵਰਤਦਾ ਨਾ ਸਾਡੇ ਬੱਚਿਆਂ ਵਾਸਤੇ ਕਿ ਇਹਨਾਂ ਦੀਆਂ ਰਗਾਂ ਵਿੱਚ ਮੈਂ ਨਸ਼ਾ ਭਰ ਦਿਆਂਗਾ, ਉਹ ਪੰਜਾਬ ਦਾ ਹਮਦਰਦ ਨਹੀਂ ਹੋ ਸਕਦਾ, ਸਾਡਾ ਹਮਦਰਦ ਨਹੀਂ ਹੋ ਸਕਦਾ, ਉਹ ਦੁਸ਼ਮਣ ਹੋ ਸਕਦਾ ਹੈ। ਔਰ ਮੈਂ ਉਸ ਲਈ ਮੈਂ ਪਰਸੋਂ ਨੂੰ ਖੁੱਲ੍ਹ ਕੇ ਗੱਲ ਕਰਾਂਗਾ ਕਿਉਂਕਿ ਕੱਲ੍ਹ ਆਪਾਂ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਹੋਰਾਂ ਨੂੰ ਯਾਦ ਕਰਨਾ ਹੈ, ਉਹਨਾਂ ਦੀ ਯਾਦ ਵਿੱਚ ਕੱਲ੍ਹ ਦਾ ਪ੍ਰੋਗਰਾਮ ਹੋ ਰਿਹਾ ਹੈ। ਆਪ ਵੀ ਆਇਓ, ਹੋਰਨਾਂ ਨੂੰ ਵੀ ਬੁਲਾਇਓ, ਨਾਲ ਸਦਕੇ ਲੈ ਕੇ ਨਾਲ ਆਇਓ ਕਿ ਗੁਰੂ ਘਰ ਦੇ ਮਹਾਨ ਕੀਰਤਨੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀ ਹੈ, ਔਰ ਵਿਰਲੇ ਵਿਰਲੇ ਕੀਰਤਨੀਆਂ ਵਿੱਚੋਂ ਭਾਈ ਸਾਹਿਬ ਆਪਣੀ ਵੱਖਰੀ ਥਾਂ ਰੱਖਦੇ ਸਨ। ਉਹਨਾਂ ਨੂੰ ਕੱਲ੍ਹ ਨੂੰ ਯਾਦ ਕੀਤਾ ਜਾ ਰਿਹਾ, ਉਹਨਾਂ ਦੀ ਯਾਦ ਵਿੱਚ ਕੱਲ੍ਹ ਨੂੰ ਪਰਿਵਾਰ ਵੱਲੋਂ ਵੀ, ਸੰਗਤ ਵੱਲੋਂ ਵੀ, ਪ੍ਰਬੰਧਕਾਂ ਵੱਲੋਂ ਵੀ ਇਹ ਗੁਰਮੁਖ ਸਮਾਗਮ ਹੋਏਗਾ ਜੀ। ਆਓ ਸਲੋਕ ਪੜ੍ਹ ਕੇ ਸਮਾਪਤੀ ਕਰੀਏ।

0: ਚੜੇ ਸ ਉਤਰੇ ਜੋ ਸ਼ਰਧਾ ਕਰ ਸੇ ਵੰਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੁਹੈ ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਧਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲ ਰੱਖ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਉਂ ਰਾਖ ਲਿਹੋ ਇਹੋ ਬਿਖੈ ਜੀਉ ਦੇਹੋ ਆਪਣਾ ਨਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ। ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਗੁਰਦੇਵ ਜੀ ਦੇ ਪਾਵਨ ਅੰਗ 745 ਅਤੇ 46 ਉੱਪਰ ਸੁਭਾਇਮਾਨ ਹਨ। ਪੰਚਮ ਪਾਤਸ਼ਾਹ ਜੀ ਨੇ ਇਹ ਕਿਰਪਾ ਰਹਿਮਤ ਕੀਤੀ ਹੈ ਕਿ ਹੈ ਅਕਾਲ ਪੁਰਖ ਵਾਹਿਗੁਰੂ, ਤੇਰੀ ਇਸ ਮਾਇਆ ਨੇ ਇਹ ਸਾਰੇ ਖੰਡ ਬ੍ਰਹਿਮੰਡ ਮੋਹੇ ਹਨ, ਵਸ ਕੀਤੇ ਹੋਏ ਹਨ। ਉਸੇ ਮਾਇਆ ਅੰਦਰ ਮੇਰਾ ਮਨ ਵੀ ਟਿਕਿਆ ਹੋਇਆ ਹੈ, ਮੇਰਾ ਮਨ ਵੀ ਇਹ ਵਿਖੇ ਜੀਉ ਵੀ ਉਸੇ ਅੰਦਰ ਹੀ ਪਲਚ ਰਿਹਾ ਹੈ, ਜਿਸ ਨੇ ਸਾਰੇ ਬ੍ਰਹਿਮੰਡ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ। ਮੈਂ ਤੇਰੇ ਅੱਗੇ ਅਰਦਾਸ ਬੇਨਤੀ ਕਰਦਾ ਹੈ, ਹੇ ਕਰੁਣਾ ਪਥ ਕਿਰਪਾ ਤੇ ਦਾਤੇ ਕਿਰਪਾ ਨਿਧਾਨ ਸਤਿਗੁਰੂ, ਮੇਰਾ ਇਹ ਮਨ ਤੇਰੇ ਚਰਨਾਂ ਨਾਲ ਜੁੜ ਜਾਏ, ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਏ, ਤੇਰੇ ਅੰਦਰ ਸਮਾ ਜਾਏ, ਇਹ ਮੇਰੀ ਬੇਨਤੀ, ਇਹ ਮੇਰੀ ਜੋਦੜੀ ਹੈ। ਆਪ ਜੀ ਕਿਰਪਾ ਕਰੋ, ਮੈਨੂੰ ਆਪਣਾ ਨਾਮ ਬਖਸ਼ੋ, ਆਪਣੀ ਸੰਗਤ ਬਖਸ਼ੋ, ਆਪਣੀ ਕਿਰਪਾ ਬਖਸ਼ੋ, ਤਾਂ ਜੋ ਇਹ ਮਨ ਇਸ ਜੰਜਾਲਾਂ ਦੇ ਵਿੱਚੋਂ ਨਿਕਲ ਕੇ, ਵਿਸ਼ੇ ਵਿਕਾਰਾਂ ਵਿੱਚੋਂ ਨਿਕਲ ਕੇ ਆਪ ਜੀ ਦੇ ਪ੍ਰੇਮ ਅੰਦਰ, ਆਪ ਜੀ ਦੀ ਕਿਰਪਾ ਦੇ ਅੰਦਰ ਸਮਾ ਸਕੇ, ਇਹੀ ਅਰਦਾਸ, ਇਹੀ ਬੇਨਤੀ, ਇਹੀ ਜੋਦੜੀ ਹੈ। ਆਪ ਜੀ ਇਹ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ, ਇਹੀ ਅਰਦਾਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਵਿੱਚ ਦੱਸੀ ਹੈ। ਗੁਰੂ ਕਿਰਪਾ ਕਰੇ, ਸਾਡੇ ਸਭਨਾਂ ਦੇ ਹਿਰਦੇ ਪ੍ਰਭੂ ਪ੍ਰੇਮ ਵਿੱਚ ਭਿੱਜ ਜਾਣ, ਪ੍ਰਭੂ ਕਿਰਪਾ ਦੇ ਪਾਤਰ ਬਣ ਜਾਣ, ਵਿਸ਼ੇ ਵਿਕਾਰਾਂ ਬੁਰਿਆਈਆਂ ਵਿੱਚੋਂ ਨਿਕਲ ਜਾਣ, ਉਸ ਮਾਲਕ ਪਰਮਾਤਮਾ ਦਾ ਪ੍ਰੇਮ ਭੈ ਭਾਵਨੀ ਹਿਰਦਿਆਂ ਵਿੱਚ ਵਸ ਜਾਏ, ਇਹੀ ਅਰਦਾਸ, ਇਹੀ ਬੇਨਤੀ ਜੋਦੜੀ ਆਪਾਂ ਗੁਰਦੇਵ ਜੀ ਦੇ ਚਰਨਾਂ ਵਿੱਚ ਨਿਤਾਂ ਪ੍ਰਤੀ ਕਰਨੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਹੁਣ ਆਪਾਂ ਕਰਨੇ ਹਨ। ਫੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਵਿਸੰਬਰੇ ਕੈ, ਨਾਮ ਜਪਤ ਅਗੰਤ ਨਿਕੈ, ਵੇਦ ਪ੍ਰਾਣ ਸਿਮਰਤ ਸੁਦਾਖਿਅਰ, ਕਿਨੇ ਰਾਮ ਨਾਮ ਇਕ ਆਖਿਅਰ, ਕਿਨਕਾ ਏਕ ਜਿਸ ਜੀ ਵਸਾਵੈ, ਤਾਕਿ ਮਹਿਮਾ ਗਨੀ ਨ ਆਵੈ, ਕਾਂਕੀ ਏਕੈ ਦਰਸ਼ ਤੁਹਾਰੋ, ਨਾਨਕੁਨ ਸੰਗ ਮੂਹੇ ਉਧਾਰੂ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਿਨ੍ਹਾਂ ਕੈ ਮਨ ਵਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰ ਰੰਗ,
ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ

ਦਿਆਲ ਹਉ ਮੈਂ ਮੁਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਿਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜੈ ਅਭਿਗਤ ਭਗਤ ਹੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂਹ ਪਾਸ ਕਾਇਆ ਪੇ ਧਨੀ ਉਨਕੀ ਸੋਭਾ ਉਨਹੂੰ ਬਨੀ ਆਪਹਿ ਕੌਤਕ ਕਰੈ ਅਨੰਤ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ

ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਬ ਜਾਣੈ ਆਪ, ਅੰਤਰ ਜਾਮੀ ਰਹਿਓ ਵਿਆਪ। ਪ੍ਰਤਪਾਲੈ ਜੀਅਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰੇਕ ਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ। ਸੇਵਕ ਕਉ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੈ ਮਨ ਵਸਿਆ ਨਿਰੰਕਾਰ। ਬੰਧਨ ਤੂਰ ਭਏ ਨਿਰਵੈਰ, ਹਨ ਦਿਨ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਿਆ ਪਹਿ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਭਾਉ। ਆਠ ਪੈਰ ਪ੍ਰਭ ਭੇਖੋ ਨੇਰਾ, ਮਿਟੈ ਗਿਆਨ ਬਿਨਸੈ ਅੰਧੇਰਾ। ਸੁਨ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲ ਦੋਇ ਲਿਉ ਸਵਾਰ, ਰਾਮ ਨਾਮ ਅੰਤਰ ਉਰਧਾਰ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੈ ਤੇ ਸਾਚ ਪ੍ਰੀਖਿਆ। ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਹੁ ਜਾਏ। ਸਚ ਵਾਪਾਰ ਕਰੋ ਵਾਪਾਰੀ, ਦਰ ਗੈ ਨਿਬੈ ਕੇ ਤੁਮਾਰੀ। ਏਕਾ ਟੇਕ ਰੱਖੋ ਮਨ ਵਾਹੀ, ਨਾਨਕ ਬਹੁਰ ਨਾਇਆ ਵਹਿ ਜਾਏ। ਤਿਸ ਤੇ ਦੂਰ ਕਾ ਕੋ ਜਾਏ, ਉਬਰੈ ਰੱਖਣ ਹਾਰ ਧਿਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋਈ ਨ ਪਹੁੰਚਣ ਹਾਰ। ਸ੍ਰੀ ਉਪਰ ਠਾਡਾ ਗੁਰ ਸੂਰਾ, ਦਾਨਕ ਤਾ ਕੇ ਕਾਰਜ ਪੂਰਾ। ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸਹੂਤ ਨਿਹਾਲ, ਤਾਕੈ ਨਿਕਟ ਨਾਇਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀ ਆ, ਗਿਆਨ ਅੰਧੇਰ ਬਿਨਾਸੁ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਟਪਦੀ। ਸੰਤ ਸੰਗੰਤਰ ਪ੍ਰਭ ਡੀਟਾ, ਨਾਮ ਪ੍ਰਭੁ ਕਾ ਲਾਗਾ ਮਿੱਠਾ। ਸਗਲ ਸਮਗਰੀ ਏਕਸ ਘਟ ਮਾਹੀ, ਅਨਕ ਰੰਗ ਨਾਨਾ ਦਿਸ਼ਟਾਹੀ। ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿਸ਼ ਕਾ ਵਿਸਰਾਮ। ਸੁਨ ਸਮਾਧਨ ਹੱਥੈ ਨਾਦ, ਕਹਿ ਨਾ ਜਾਈਏ ਚਰਜ ਵਿਸਮਾਦ। ਤਿਨ ਦੇਖਿਆ ਜਿਸਾਬ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਧਰਨ ਵਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਤਿਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਵੈਸੰਤਰ ਮਾਏ, ਚਾਰ ਕੁੰਡ ਦਾ ਤਿਸੇ ਸਮਾਏ। ਤਿਸ ਤੇ ਭਿੰਨ ਹੀ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਬੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀ ਸੂ ਨਖੇਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਨਾ ਕਭੂ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੂਲ ਨ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਧਾਰਿਓ ਸਵਾਮੀ ਓਤ ਪੋਤ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸ਼ਵਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਨੈ ਸੁਬਚਨ, ਸਰਬ ਵਿਆਪੀ ਰਾਮ ਸੰਗਰਚਨ। ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਈ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਇੱਕ ਅੰਕਾਰ। ਅਨਿਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪਾ ਭਰਪੂਰ। ਅੰਤਰਗਾ ਜਿਸ ਆਪ

ਨਾਨਕ ਤੇਬਾ ਅਸੁਲੂ ਇੱਕ ਤਾਹਤ ਲੇਖਾ ਹੋਏ ਤਾਂ ਲਿਖੀ ਹੈ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰਾ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋਤ ਅਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟਹਿ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੂਖ ਸਦ ਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਹੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜ੍ਹੇ ਕਰਹਿ ਵਖਿਆਣ ਆਖੈ ਬ੍ਰਹਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਕੇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕ ਹੈ ਕੇਈ ਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉਂ ਕਹੀਨ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੋਪਤ ਲਿਖ ਜਾਣੈ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਾਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਥੇ ਤਾਰੇ ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰ ਹੈ ਬੇਭੂਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੁ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਾਹੂ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਇਸ ਨਾਉ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੈ ਬਾਜਾਹੂ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕੇਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੂੰਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵੇਚਾਰਿਆ, ਇੱਕ ਭਰਮ ਭੂਲੇ ਫਿਰੈ ਦੈ ਦੇਸੋ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵੈ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ। ਆਵ ਉਹ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੁ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾ ਏ, ਆਖ ਹੈ ਤਾਂ ਵੇਖਾ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ,
ਪਾਇਆ ਅੰਮ੍ਰਿਤ, ਗੁਰ ਕਿਰਪਾ ਕੀ ਨੇ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰਸੁਣ ਆਇਆ, ਲਾਭ ਲੋਭ ਅਹੰਕਾਰ ਚੂਕਾ, ਸਤ ਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਉਹ ਤਿੱਖੀ ਵਾਲ ਉਹ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ। ਜਿਉ ਤੂੰ ਚਲਾ ਹੈ ਤਿਵ ਚੱਲਾ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਹੈ ਤਿਵੈ ਚੱਲਾ ਹੈ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹੇਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ, ਜੀਉ ਮੈਲੇ ਬਾਰੋ ਨਿਰਮਲ, ਬਾਰੋ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉੱਤਮ, ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਉਹ ਨਿਰਮਲ ਬਾਹਰੋ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ, ਸੱਚ ਸਮਾਣੀ ਜਨਮ ਰਤਨ ਜਿਨੇ ਖਟਿਆ, ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਆਵਰ ਨਾ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨ ਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰਿੰਗ ਪਾਣੀ, ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।
सेव सकत आप उपाय कह करता आपे हुक्म वरताए, हुक्म वरताए आप वेखै गुरमुख किसै बुझाए। तोड़े बंधन होवै मुकत शब्द मन वसाए, गुरमुख जिसनो आप करे सो होवै एक स्यों लिव लाए। कहे नानक आप करता आपे हुक्म बुझाए, सिमरत शास्त्र पुन पाप विचार दे तत्तय सार ना जाने, तत्तय सार ना जाने गुरु बाजहो तत्तय सार ना जाने। तिहि गुणे संसार भ्रम सुता सुत्यां रहन विहाणी, गुर कृपा ते से जन जागे जिना हर मन वसया बोलह अमृत बाणी। कहे नानक सो तत् पाए जिसनु अन दिन हर लिव लागै जागत रहन विहाणी। माता के उदर में प्रतपाल करे सो क्यों मनो विसारी है, मनो क्यों विसारी है ए वडदाता जे अगन में आहार पहुंचावे। उस नो किहो पोहे न सकी जिस नाउ अपने लिव लावे, अपने लिव आपे लाए गुरमुख सदा संभाली है। कहे नानक ए वडदाता सो क्यों मनो विसारी है, जैसी अगन उदर में तैसी बाहर माया, माया अगन सब इको जे ही करता खेल रचाया। जात इस भाणा ता जमया परवार भला पाया, लिव छुड़ के लगी तृष्णा माया अमर वरताया। ए माया जित हर विसरै मोह उपजै भाउ दूजा लाया, कहे नानक गुर प्रसादी जिना लिव लागी तिने विचे माया पाया। हर आप अमुलक है मुल न पाया जाए, मुल न पाया जाए किसै विट हो रहे लोक विल लाए। ऐसा सतगुर जे मिलै तिसनो सिर सौंपीऐ विचों आप जाए। जिसदा जियो तिस मिल रहै हर वसै मन आए, हर आप अमुलक है भाग तिना के नानका जिन हर पल्लै पाए। हर रास मेरी मन बन जारा, हर रास मेरी मन बन जारा सतगुरु ते रास जाने। हर हर नित जपे हो जियो लाहा खटे हो दिहाड़ी, एहो धन तिना मिलिया जिन हर आपे भाणा। कहे नानक हर रास मेरी मन हुआ बन जारा, ए रसना तू अन रस राच रही तेरी प्यास न जाए। प्यास न जाए होरत कितै जिचर हर रस पल्लै न पाए, हर रस पाए पल्लै पीए हर रस बहुड़ न तृष्णा लागे आए। एहो हर रस करमी पाईऐ सतगुर मिलै जिस आए। कहे नानक होर अन रस सब विसरे जा हर वसै मन आए। ए शरीरा मेरिया हर तुम मैं जोत रखी तातू जग मह आया, हर जोत रखी तुद विच तातू जग मह आया। हर आपे माता आपे पिता जिन जियो उपाए जगत दिखाया, गुर प्रसादी बुझिया ता चलत हुआ चलत नदरी आया। कहे नानक सृष्ट का मूल रचिया ज्योत राखी तातू जग मह आया। मन चाओ भया प्रभ आगम सुनया, हर मंगल गाओ सखी गृह मंदर बनया। हर गाओ मंगल नित सखिए सोग दुख ना व्यापए, गुर चरण लागे दिन सुभागे अपना पिर जापे। अनहत बाणी गुर शब्द जानी हर नाम हर रस भोगो, कहे नानक प्रभ आप मिलिया करण कारण जोगो। ए शरीरा मेरिया इस जग में आए कै क्या तुद कर्म कमाया, के कर्म कमाया तुद शरीरा जा तू जग मह आया। जिन हर तेरा रचन रचिया सो हर मन ना वसाया, गुर प्रसादी हर मन वसया पूर्व लिखिया पाया। कहे नानक एहो शरीर परवान होआ जिन सतगुरु सिओ चित लाया। ए नेत्र हो मेरे हो हर तुम मैं ज्योत तरी, हर बिन अवर न देखो कोई, हर बिन अवर न देखो कोई नदरी हर निहालिया। एहो विस संसार तुम देख दे एहो हर का रूप है, हर रूप नदरी आया। गुर प्रसादी बुझिया जा वेखा हर एक है हर बिन अवर न कोई। कहे नानक ए नेत्र अंध से सतगुर मिलया दिव दृष्ट होई। ए सरवण हो मेरे हो साचै सुनणै नो पठाए, साचै सुनणै नो पठाए शरीर लाए सुनो सत बाणी। जित सुनी मन तन हरिया हुआ रसना रास समाणी,
साचो अलख वे डाणी ताकि गत कही ना जाए, कहे नानक अमृत नाम सुनो पवित्र होवो साचे सुनने नो पठाए, हर जियो गुफा अंदर रख कै वाजा पवन वजाया वजाया वाजा पौन नौ द्वारे प्रगट किए, दसवां गुप्त रखाया गुरुद्वारे लाए पावनी इकना दसवां द्वार दिखाया, तह अनेक रूप नाउ नावने तो तिसदा अंत न जाई पाया, कह नानक हर प्यार है जियो गुफा अंदर रख कै वाजा पवन वजाया, एहु साचा सोहेला साचे घर गावो गावो ता सोहेला घर साचा है, जिथे सदा सच त्यावहे सचो त्यावह जा तुद भावह गुरमुख जिना बुझावहे, एहु सच सबना का खसम है जिस बख्शे सो जन पावहे, कहे नानक सच सोहेला सचे कर गावहे, आनंद सुनो वड भागी हो सगल मनोरथ पूरे, पार ब्रह्म प्रभ पाया उतरे सगल विसूरे, दुख रोग संताप उतरे सुने सच्ची बाणी, संत साजन पए सरसे पूरे गुरते जानी, सुनते पुनीत कहते पवित सतगुर रहया पर पूरे, बिनवंत नानक गुर चरण लागे वाजे अनहद तूरे, सुनते पुनीत कहते पवित सतगुर रहया पर पूरे, बिनवंत नानक गुर चरण लागे वाजे अनहद तूरे। वाहिगुरु जी का खालसा वाहिगुरु जी की फतेह, तू ठाकुर तुम पै

ਵਾਹਿਗੁਰੂ ਨਾਮ ਚਿਤਿਆਵੈ ਜੀ। ਨਾਮ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ ਸੱਚੇ ਪਿਤਾ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ। ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਮਹਾਰਾਜ ਜੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਮਹਾਰਾਜ ਜੀ। ਆਪ ਜੀ ਦੇ ਪਾਵਨ ਦਰਬਾਰ, ਪਾਵਨ ਅਸਥਾਨ ਸਿੱਖ ਗੁਰਦੁਆਰਾ ਸੈਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਹਾਜ਼ਰੀ ਭਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ। ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿਹਤਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ਼ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀਆਂ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ ਮਹਾਰਾਜ ਜੀ, ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾਉਣਾ ਮਹਾਰਾਜ ਜੀ। ਸ਼ੁਕਰ ਹੈ ਪਾਤਸ਼ਾਹ ਜੀ, ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ, ਸੱਚੀ ਸੁੱਚੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਮਹਾਰਾਜ ਜੀ। ਆਪ ਜੀਆਂ ਕੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਸਤਿਗੁਰੂ ਜੀ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਸਤਿਗੁਰੂ ਜੀ। ਜਿਨ੍ਹਾਂ ਭੰਡਾਰਾ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਕਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ ਜਿਤ ਦਰਸ਼ਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ, ਰਾਖ ਲੇਹੋ ਇਹੋ ਬਿਖਈ ਜੀਓ, ਬੇਹੋ ਆਪਣਾ ਨਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦਾ ਨਿੱਘ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਦੇ ਹੋਏ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨੇ ਵਾਜਣ, ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਸਤਿਗੁਰੂ ਜੀ ਰੱਖਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਵਸੀਲਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਦਾਨ ਕਰਨੇ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹਿਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜ ਹੈ ਕੀ ਧੁਨੀ।

ਆਵਚ ਜਾਤੀ ਜਿਨਸੀ ਖੋਵੈ, ਆਵਚ ਮੂਰਖ ਹੋਵੇ ਸਿਆਣਾ, ਮੋਖ ਕੱਕੀ ਸਾਰ ਨਾ ਜਾਣਾ, ਆਵਚ ਮਾਇਆ ਹੋਵੇ ਛਾਇਆ, ਹੋਵੇ ਕਰ ਜਿੰਤੁ ਪਾਇਆ।

ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਆ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸੁਭ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾ ਕਰਤੇ ਕੀਆਂ ਬਾਤਾਂ ਜੋ ਪਿਛਕਣ

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੈ ਪ੍ਰਭ ਸਿਉ ਲਾਗ ਰਹੇ ਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤ ਮਨ ਬਲਾਸ ਬਹੇ ਸਾਹਿਬ ਕੇ ਅਚਰਜ ਦੇਖ ਬੜਾਇ ਹਰ ਸਿਮਰ ਸਿਮਰ ਆਨੰਦ ਕਰ ਨਾਨਕੋ ਪ੍ਰਭ ਪੂਰਨ ਪੈ ਜਰਖਾਇ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸੁਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁੱਖ ਸੰਸਾਰੈ ਖੁਆ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਵਸਵਤ ਖਸਮ ਦੀ ਨੂਰ ਸਹੁ ਕੁਰ ਸਹੁ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਹੀ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ ਰਾਖ ਲਿਹੋ ਇਹੋ ਬਿਖਈ ਜੀਓ ਦੇਹ ਆਪਣਾ ਨਾਓ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ ਰਾਖ ਲਿਹੋ ਇਹੋ ਬਿਖਈ ਜੀਓ ਦੇਹ ਆਪਣਾ ਨਾਉ ਰਹਾਓ ਜਾ ਤੇ ਨਾਹੀ ਕੋ ਸੁਖੀ ਤਾਕੈ ਪਾਛੈ ਜਾਓ ਛੋੜ ਜਾਹੇ ਜੋ ਸਗਲ ਕਉ ਫਿਰ ਫਿਰ ਲਪਟਾਓ
करो।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਹੈ, ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ, ਉਹਨਾਂ ਦੀ ਰਸਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸਬਰ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ ਵਿੱਚ ਭੱਟ ਸਾਹਿਬਾਨਾਂ ਨੇ ਬਚਨ ਕਹੇ ਨੇ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਓ। ਜਿਸ ਗੁਰੂ ਨੂੰ ਯਾਦ ਕਰਨ ਦੇ ਨਾਲ ਬੰਦੇ ਦਾ ਕਰਮ ਜੁਨੀਆਂ ਤੋਂ ਛੁਟਕਾਰਾ ਹੋ ਜਾਂਦਾ ਹੈ ਨਾ, ਉਸ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਇਸ ਅਸਥਾਨ ਤੇ ਹੁਕਮਨਾਮਾ ਅੱਜ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਰਾਗ ਸੂਹੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 745 ਅਤੇ 46 ਅੰਗ ਤੇ ਸਭਾਏਮਾਨ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਹੁਕਮ ਦੇ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ, ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਦੀ ਆਰੰਭਤਾ ਪਹਿਲੀਆਂ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਨੇ, ਸੂਹੀ ਮਹੱਲਾ ਪੰਜਵਾਂ, ਸੂਹੀ ਰਾਗ ਹੈ, ਪੰਜਵੇਂ ਪਾਤਸ਼ਾਹ ਸ਼ਬਦ ਉਚਾਰਨ ਕਰ ਰਹੇ ਨੇ, ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਉ, ਜਿਨ ਦੇ ਅਰਥ ਨੇ ਜਿਸ, ਮੋਹੇ ਦੇ ਅਰਥ ਨੇ ਮੋਹ ਲਿਆ ਆਪਣੇ ਵਸ ਵਿੱਚ ਕਰ ਲਿਆ, ਬ੍ਰਹਿਮੰਡ ਦੇ ਅਰਥ ਨੇ ਸਾਰੀ ਸ੍ਰਿਸ਼ਟੀ, ਇਕੱਲੇ ਇੱਕ ਦੇਸ਼ ਦੀ ਗੱਲ ਨਹੀਂ, ਕਰੋੜਾਂ ਬ੍ਰਹਿਮੰਡਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੈ। ਬ੍ਰਹਿਮੰਡ ਦੇ ਅਰਥ ਨੇ ਸਾਰੀ ਸ੍ਰਿਸ਼ਟੀ, ਖੰਡ ਦੇ ਅਰਥ ਨੇ ਸਾਰੇ ਦੇਸ਼, ਇੱਕ ਦੇਸ਼ ਤੇ ਨਹੀਂ, ਦੋ ਦੇਸ਼ਾਂ ਤੇ ਨਹੀਂ, ਇੱਕ ਮਨੁੱਖ ਤੇ ਨਹੀਂ, ਦੋ ਮਨੁੱਖਾਂ ਤੇ ਨਹੀਂ, ਕਿਸੇ ਦੇਸ਼ ਵਿੱਚ ਰਹਿੰਦਾ ਹੋਵੇ, ਕਿਸੇ ਜਾਤ ਨਾਲ ਸੰਬੰਧ ਰੱਖਣ ਵਾਲਾ ਮਨੁੱਖ ਹੋਵੇ, ਇਸ ਮਾਇਆ ਨੇ ਸਾਰਿਆਂ ਨੂੰ ਆਪਣੇ ਅਧੀਨ ਕਰ ਛੱਡਿਆ, ਅਧੀਨ ਦੇ ਅਰਥ ਨੇ ਆਪਣੇ ਵਸ ਵਿੱਚ ਕਰ ਲਿਆ, ਆਪਣਾ ਪ੍ਰਭਾਵ ਪਾ ਲਿਆ, ਆਪਣਾ ਅਸਰ ਪਾ ਛੱਡਿਆ ਹਰੇਕ ਦੇਸ਼ ਤੇ, ਹਰੇਕ ਮਨੁੱਖ ਤੇ, ਹਰੇਕ ਕਮਿਊਨਿਟੀ ਦੇ। ਤਾਂ ਹੂ ਮਹਿ ਪਾਉ,
ਇਸੇ ਮਾਇਆ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਾਡੇ 'ਤੇ ਵੀ ਪ੍ਰਭਾਵ ਪਾ ਲਿਆ, ਅਸੀਂ ਵੀ ਇਹਦੇ ਅਧੀਨ ਹੋ ਕੇ। ਮੈਂ ਇੱਕ ਬੇਨਤੀ ਕਰਾਂ, ਗੁਰੂ ਸਾਹਿਬਾਨ ਬਾਣੀ ਵਿੱਚ ਨਾ ਸ਼ਬਦ ਉਚਾਰਨ ਕਰਦੇ ਨੇ, ਸਮਝਾਉਂਦੇ ਸਾਨੂੰ ਨੇ, ਪਰ ਗੱਲ ਆਪਣੇ 'ਤੇ ਟੁਕਾ ਕੇ ਕਰਦੇ ਨੇ, ਆਪਣੇ 'ਤੇ ਟਕਾਉਂਦੇ ਨੇ, ਪਰ ਸਾਨੂੰ ਸਮੇਂ ਉਹ ਸਤਿਗੁਰਾਂ 'ਤੇ ਗੱਲ ਨਹੀਂ ਟੁਕਦੀ। ਜਿਵੇਂ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਪੜ੍ਹਦੇ ਹੋ, ਨਾ ਹਉ ਜਤੀ ਸਤੀ ਨਹੀਂ ਪੜ੍ਹਿਆ ਮੂਰਖ ਮੁਗਧਾ ਜਨਮ ਭਇਆ। ਹੁਣ ਇਹਦੇ ਅਰਥ ਕਰਾਂਗੇ ਤੇ ਤੁਸੀਂ ਕਹੋਗੇ ਵੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ 'ਤੇ ਟੁੱਕਦੇ ਨੇ, ਬਿਲਕੁਲ ਨਹੀਂ ਟੁੱਕਦੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਨਾ ਤੇ ਮੈਂ ਜਤੀ ਹਾਂ, ਨਾ ਮੈਂ ਸਤੀ ਹਾਂ, ਨਾ ਜਪ ਕਰਨ ਵਾਲਾ, ਨਾ ਤਪ ਕਰਨ ਵਾਲਾ, ਨਾ ਇਹਨਾਂ ਇੰਦਰੀਆਂ ਨੂੰ ਜਿੱਤਣ ਵਾਲਾ, ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਨਾ ਮੈਨੂੰ ਪਰਮਾਤਮਾ ਦੇ ਘਰ ਦੀ ਕੋਈ ਪੜ੍ਹਾਈ ਆਈ, ਮੂਰਖ ਮੁਗਧਾ ਜਨਮ ਹੈ, ਮੇਰਾ ਤੇ ਜਨਮ ਜਿਹੜਾ ਹੈ ਨਾ ਉਹ ਮੂਰਖਾਂ ਦੀ ਨਹੀਂ ਆਈ, ਮੂਰਖਾਂ ਦੀ ਨਹੀਂ। ਅਤੇ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਟੁੱਕਦੇ ਨੇ? ਨਹੀਂ ਗੁਰਮੁਖ, ਉਹਨਾਂ ਬਾਰੇ ਤੇ ਮਹਾਰਾਜ ਜੀ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹਨਾਂ ਬਾਰੇ ਤੇ ਮਹਾਰਾਜ ਜੀ ਨੇ ਐਸੇ ਬਚਨ ਕਹਿੰਦੇ ਵੀ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤੇ ਵਡਿਆਈ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਸਭ ਤੋਂ ਵੱਡੇ, ਉਹਨਾਂ ਦੇ ਤੇ ਕੋਈ ਬਰਾਬਰੀ ਨਹੀਂ ਕਰ ਸਕਦਾ। ਮੈਂ ਪਿਛਲੇ ਦਿਨੀ ਅਰਜ ਕੀਤੀ ਸੀ, ਹਿੰਦੁਸਤਾਨ ਦੀ ਧਰਤੀ ਤੇ ਅਵਤਾਰਾਂ ਮਹਾਂਪੁਰਖਾਂ ਨੇ, ਪੀਰਾਂ ਫਕੀਰਾਂ ਨੇ, ਉਹਨਾਂ ਦਾ ਆਗਮਨ ਹੋਇਆ, ਜਨਮ ਹੋਇਆ, ਅਵਤਾਰੀ ਪੁਰਖ ਆਏ ਨੇ, ਜੇ ਦੁਆਪਰ ਦੇ ਵਿੱਚ ਕੋਈ ਆਏ ਨੇ, ਜੇ ਤ੍ਰੇਤੇ ਦੇ ਵਿੱਚ ਸ੍ਰੀ ਰਾਮ ਚੰਦਰ ਜੀ ਆਏ ਨੇ, ਉਹ 14 ਕਲਾ ਸੰਪੂਰਨ ਸਨ, ਸ੍ਰੀ ਕ੍ਰਿਸ਼ਨ ਭਗਵਾਨ ਜੀ ਦੁਆਪਰ ਵਿੱਚ ਆਏ ਨੇ, ਉਹ 16 ਕਲਾ ਸੰਪੂਰਨ ਸਨ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਪੜ੍ਹੋ ਤੁਸੀਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਸਰਬ ਕਲਾ ਸਮਰੱਥ ਨੇ, ਇਹ ਸਾਰੀਆਂ ਰਹਿਮਤਾਂ ਦੇ ਨਾਲ ਪਰਮਾਤਮਾ ਨੇ ਨਵਾਜ ਕੇ ਭੇਜਿਆ ਉਹਨਾਂ ਨੂੰ। ਪਰ ਮਹਾਰਾਜ ਜੀ ਕਹਿੰਦੇ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਿਆ, ਨਹੀਂ ਇਹ ਉਹਨਾਂ ਤੇ ਬਚਨ ਨਹੀਂ ਟੁੱਕਦੇ, ਇਹ ਸਾਡੇ ਤੇ ਟੁੱਕਦੇ ਨੇ। ਸਾਨੂੰ ਕਹਿੰਦੇ ਪਏ ਨੇ ਬੰਦਿਆ ਇਸ ਤਰ੍ਹਾਂ ਦੀ ਹਾਲਤ ਤੇਰੀ ਹੋ ਗਈ ਤੇ ਤੂੰ ਅਰਦਾਸ ਕਰਿਆ ਕਰ, ਆਪਣੇ ਅਵਗਣਾਂ ਨੂੰ ਸਾਹਮਣੇ ਰੱਖਿਆ ਕਰ ਗੁਰੂ ਦੇ। ਸਾਡਾ ਸੁਭਾਅ ਪਤਾ ਕਿ ਅਸੀਂ ਕਹਿੰਦੇ ਵੀ ਆਹ ਮੈਂ ਚੰਗਾ ਕੰਮ ਕੀਤਾ, ਆਪਣੇ ਗੁਣਾਂ ਨੂੰ ਬਿਆਨ ਕਰਕੇ ਲੋਕਾਂ ਨੂੰ ਦੱਸਦੇ ਹਾਂ, ਤੇ ਗੁਰੂ ਕੋਲ ਵੀ ਆਣ ਕੇ ਦੱਸਦੇ ਵੀ ਆਹ ਵੀ ਮੈਂ ਚੰਗਾ ਕੰਮ ਕੀਤਾ, ਆਹ ਵੀ ਮੇਰੇ ਕੋਲ ਗੁਣ ਹੈ, ਆਹ ਵੀ ਗੁਣ। ਪਰ ਜੇ ਅਵਗਣਾਂ ਦੀ ਗੱਲ ਕਰੀਏ ਉਹ ਕਦੇ ਅਸੀਂ ਦੱਸੇ ਨਹੀਂ ਕਿਸੇ ਨੂੰ, ਜੇ ਬੰਦੇ ਸਾਹਮਣੇ ਵੀ ਗੱਲ ਕਰੀਏ ਆਪਣੇ ਕਮੀਆਂ ਥੋੜ੍ਹਾ ਕੋਈ ਦੱਸਦਾ। ਇੱਥੋਂ ਤੱਕ ਵੀ ਗੁਰੂ ਕੋਲ ਆਣ ਕੇ ਵੀ ਅਸੀਂ ਆਪਣੀਆਂ ਕਮੀਆਂ ਲੁਕਾ ਲੈਂਦੇ, ਆਪਣੇ ਗੁਣਾਂ ਨੂੰ ਦੱਸਦੇ, ਨਹੀਂ ਗੁਰੂ ਕੋਲ ਆਣ ਕੇ ਆਪਣੀਆਂ ਕਮੀਆਂ ਨੂੰ ਖੋਲ੍ਹ ਕੇ ਬਿਆਨ ਕਰਨ, ਇਹ ਬਚਨ ਕਹਿਣੇ ਨੇ। ਹੇ ਪਰਮਾਤਮਾ, ਹੇ ਸਤਿਗੁਰੂ ਜੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਵ ਡੁੱਬਦੇ ਪੱਥਰ ਤਾਰੇ ਦਾਤੇ ਤੇਰਾ ਤੇ ਸਭਾਏ। ਪੱਥਰ ਵਰਗੇ ਮਨੁੱਖ ਜਿਹੜੇ ਨੇ ਡੁੱਬ ਰਹੇ ਸਨ ਸੰਸਾਰ ਵਿੱਚ, ਤੂੰ ਤੇ ਉਹਨਾਂ ਨੇ ਵੀ ਤਾਰ ਦਿੱਤਾ ਏ, ਮੇਰੇ ਵੀ ਅਵਗਣਾਂ ਦੀ ਗਿਣਤੀ ਨਾ ਕਰੀ, ਮੈਨੂੰ ਵੀ ਬਖਸ਼ ਲਈ। ਇਸ ਤਰ੍ਹਾਂ ਕੇ ਬੇਨਤੀਆਂ ਕਰਨੀਆਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਭੱਟ ਸਾਹਿਬਾਨ ਗਏ ਨੇ ਤੇ ਉਹਨਾਂ ਨੇ ਕੀ ਬਚਨ ਕਹੇ ਨੇ, ਹਮ ਅਵਗਣ ਭਰੇ। ਇਹ ਨਹੀਂ ਕਿਹਾ ਵੀ ਅਸੀਂ ਗੁਣਾਂ ਦੇ ਭਰੇ ਆਏ, ਇਸ ਤਰ੍ਹਾਂ ਨਹੀਂ ਕਿਹਾ ਅਸੀਂ ਅਵਗਣ, ਹਮ ਅਵਗਣ ਭਰੇ ਏਕ ਗੁਣ ਨਾ ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਭੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹੇ ਮਲੰਤ ਜਮਤਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ
ਰਾਗੋ ਸਰਣਾਏ। ਅਸੀਂ ਅਵਗਣਾ ਦੇ ਪਰੇ ਹੇ ਧੰਨ ਗੁਰੂ ਰਾਮਦਾਸ ਮਹਾਰਾਜ, ਤੇਰੀ ਚਰਨ ਸ਼ਰਨ ਦੇ ਵਿੱਚ ਆਏ ਹਾਂ। ਤੁਹਾਡਾ ਸਵਾਏ ਜੋ ਸ਼ਰਨ ਆਵਾ ਤਿਸ ਕੰਠ ਲਾਵਾ, ਇਹ ਬਿਰਦ ਸਵਾਮੀ ਸਮੇਂ ਤੁਹਾਡੀ ਸ਼ਰਨ ਦੇ ਵਿੱਚ ਭਾਵੇਂ ਕੋਈ ਪੁੰਨੀ ਆ ਜੇ, ਤੁਸੀਂ ਉਹਦੇ 'ਤੇ ਵੀ ਨਦਰ ਕਰਦੇ ਹੋ, ਅਤੇ ਜੇ ਤੁਹਾਡੀ ਚਰਨ ਸ਼ਰਨ ਦੇ ਵਿੱਚ ਪਾਪੀ ਬੰਦਾ ਆ ਜਾਂਦਾ ਹੈ ਨਾ, ਅਤੇ ਤੁਸੀਂ ਉਹਦੇ 'ਤੇ ਵੀ ਕਿਰਪਾ ਦ੍ਰਿਸ਼ਟੀ ਕਰਕੇ ਉਹਨੂੰ ਵੀ ਬਖਸ਼ ਦਿੰਦੇ। ਇਸ ਤਰ੍ਹਾਂ ਇਹ ਜੋ ਬਚਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਹੇ ਨੇ ਨਾ, ਜਿਨ ਮੋਹੇ ਬ੍ਰਹਿਮੰਡ ਖੰਡ ਤਾਂ ਹੂ ਮੈਂ ਪਾਉ ਹੂੰ, ਜਿਸ ਮਾਇਆ ਨੇ ਸਾਰੇ ਬ੍ਰਹਿਮੰਡ ਨੂੰ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਵਸ ਵਿੱਚ ਕਰ ਲਿਆ, ਅਧੀਨ ਕਰ ਲਿਆ, ਉਸੇ ਮਾਇਆ ਦੇ ਵਸ ਵਿੱਚ ਮੈਂ ਵੀ ਪੈ ਗਈ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿ ਰਹੇ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਮਾਇਆ ਦੇ ਅਧੀਨ ਨਹੀਂ ਜੀ, ਸਗੋਂ ਮਾਇਆ ਉਹਨਾਂ ਦੇ ਅਧੀਨ, ਸਗੋਂ ਮਾਇਆ ਉਹਨਾਂ ਦੇ ਚਰਨਾਂ ਵਿੱਚ ਖਲੋਤੀ। ਹੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਆਪਣੀ ਰਸਨਾ ਤੋਂ ਕੋਈ ਬਚਨ ਕਹਿ ਦਿਓ, ਮੈਂ ਤੁਹਾਡੀ ਸੇਵਾ ਵਿੱਚ ਤਤਪਰ ਹਾਜ਼ਰ। ਸਾਨੂੰ ਸਮਝਾਉਣ ਵਾਸਤੇ ਕਹਿੰਦੇ ਨੇ। ਖੈਰ ਅੱਗੇ ਜ਼ਿਕਰ ਕੀਤਾ ਮਹਾਰਾਜ ਜੀ ਨੇ, ਰਾਖ ਲਿਹੋ ਇਹੋ ਬਿਖਈ ਜੀਓ ਦੇਹੋ ਆਪਣਾ ਨਾਮ। ਆਹ ਅਰਦਾਸ ਕੀਤੀ, ਹੇ ਪਰਮਾਤਮਾ ਜੀ ਮੈਂ ਤੁਹਾਡੀ ਚਰਨ ਸ਼ਰਨ ਦੇ ਵਿੱਚ ਆਇਆ, ਆਪਣੇ ਨਾਮ ਦੀ ਬਖਸ਼ਿਸ਼ ਕਰਕੇ ਮੈਨੂੰ ਇਸ ਮਾਇਆ ਰੂਪੀ ਜ਼ਹਿਰ ਤੋਂ ਬਚਾ, ਮੈਨੂੰ ਵਿਕਾਰੀ ਨੂੰ ਇਸ ਮਾਇਆ ਦੀ ਪਕੜ ਤੋਂ ਬਚਾ, ਕਿਉਂਕਿ ਇਸ ਮਾਇਆ ਨੇ ਸਾਰਿਆਂ ਨੂੰ ਆਪਣੇ ਅਧੀਨ ਕਰ ਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨਾ ਜਦੋਂ ਇਸ ਮਾਇਆ ਦੀ ਗੱਲ ਕੀਤੀ, ਤੇ ਅਸੀਂ ਜਦੋਂ ਮਾਇਆ ਦੀ ਗੱਲ ਕਰਦੇ ਨੇ, ਕੱਲਾ ਰੁਪਈਆ ਡਾਲਰ ਇਹਨਾਂ ਨੂੰ ਮਾਇਆ ਕਹਿ ਦਿੰਦੇ, ਪਰ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਜਿਹੜੀ ਚੀਜ਼ ਸਾਨੂੰ ਗੁਰੂ ਤੋਂ ਦੂਰ ਲੈ ਜਾਂਦੀ, ਜਿਹੜੀ ਚੀਜ਼ ਸਾਨੂੰ ਰੱਬ ਤੋਂ ਦੂਰ ਲੈ ਜਾਂਦੀ, ਉਹ ਹਰੇਕ ਚੀਜ਼ ਜਿਹੜੀ ਨਾ ਮਾਇਆ ਬਣ ਜਾ। ਤੇ ਕੱਲੇ ਦੁਨੀਆਂ ਦਾ ਰੁਪਈਆ ਹੀ ਸਾਨੂੰ ਗੁਰੂ ਤੋਂ ਦੂਰ ਨਹੀਂ ਕਰਦਾ, ਕਈ ਵਾਰੀ ਬੰਦੇ ਦਾ ਖਲਾਰਾ ਹੀ ਬਿਜ਼ਨਸ ਇੰਨਾ ਵੱਡਾ ਹੋ ਜਾਂਦਾ ਵੀ ਉਹਦੇ ਕੋਲ ਵੀ ਸਮਾਂ ਨਹੀਂ ਮਿਲਦਾ ਵੀ ਮੈਂ ਗੁਰੂ ਘਰ ਦੇ ਵਿੱਚ ਦੋ ਘੜੀਆਂ ਆ ਜਾ। ਕਿਵੇਂ ਪੁੱਤਰ ਦਾ ਪਰਿਵਾਰ ਦਾ ਮੋਹ ਹੀ ਬੰਦੇ ਦੇ ਅੰਦਰ ਇੰਨਾ ਘਰ ਕਰ ਜਾਂਦਾ ਹੈ, ਉਹ ਵੀ ਕਹਿੰਦਾ ਵੀ ਮੈਨੂੰ ਤੇ ਆਪਣੇ ਬੱਚਿਆਂ ਨੂੰ ਸੰਭਾਲਣ ਤੋਂ ਸਮਾਂ ਨਹੀਂ ਮਿਲਦਾ, ਮੈਂ ਨਿਤਨੇਮ ਕਿੱਥੇ ਕਰਾਂ। ਜੇ ਇਸ ਤਰ੍ਹਾਂ ਦੀ ਸਾਡੀ ਹਾਲਤ ਬਣ ਗਈ ਹੈ ਨਾ, ਤੇ ਸੱਚ ਜਾਣੇ ਜੇ ਇਹ ਚੀਜ਼ਾਂ ਵੀ ਮਾਇਆ ਬਣ ਗਈਆਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੈਂ ਬੋਲ ਪੜ੍ਹਦੇ ਹਾਂ, ਉਹ ਕਹਿੰਦੇ ਨੇ, ਲਿਵ ਛੁੜਕੀ ਲੱਗੀ ਮਾਇਆ, ਲਿਵ ਛੁੜਕੀ ਲੱਗੀ।

ਮੋਹ ਸਾਨੂੰ ਗੁਰੂ ਤੋਂ ਦੂਰ ਲਿਜਾ ਰਿਹਾ, ਇਹ ਵੀ ਮਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਸ ਮਾਇਆ ਦੇ ਬਹੁਤ ਸਾਨੂੰ ਪ੍ਰਮਾਣ ਮਿਲ। ਵੇਖੋ, ਪਰਮਾਤਮਾ ਨੇ ਸਾਨੂੰ ਜਿਹੜਾ ਮਨੁੱਖਾ ਜਨਮ ਦਿੱਤਾ ਸੀ ਨਾ, ਇਹ ਬੰਦਗੀ ਕਰਨ ਵਾਸਤੇ ਦਿੱਤਾ, ਸਿਮਰਨ ਕਰਨ ਵਾਸਤੇ ਦਿੱਤਾ ਸੀ। ਇੱਥੋਂ ਤੱਕ ਵੀ ਮਹਾਂਪੁਰਖਾਂ ਦਾ ਜੀਵਨ ਪੜੋ, ਉਹ ਕਹਿੰਦੇ ਨੇ ਹਰੇਕ ਸਵਾਸ ਜਿਹੜਾ ਨਾ, ਜਿਵੇਂ ਸਵਾਸ ਚੱਲ ਰਹੇ ਨੇ, ਇਸੇ ਤਰ੍ਹਾਂ ਸਾਡੇ ਅੰਦਰ ਵਾਹਿਗੁਰੂ ਦੀ ਯਾਦ ਚੱਲਣੀ ਚਾਹੀਦੀ। ਅਤੇ ਜਿਹੜੇ ਸਵਾਸ ਚੱਲ ਰਹੇ ਨੇ, ਕੰਟੀਨਿਊਸ ਚੱਲ ਰਹੇ ਨੇ, ਜਿਸ ਦਿਨ ਬੱਚੇ ਦਾ ਜਨਮ ਹੋਇਆ ਮਾਂ ਦੇ ਪੇਟ ਵਿੱਚੋਂ, ਇਹ ਬਾਹਰ ਆਇਆ, ਵਿੱਚੋਂ ਗਰਭੇ ਨਿਕਲ ਆਇਆ ਦੀ ਅਵਸਥਾ, ਜਦੋਂ ਬੱਚੇ ਦਾ ਜਨਮ ਹੋਇਆ ਉਸੇ ਵੇਲੇ ਸਵਾਸਾਂ ਦੀ ਲੜੀ ਦੀ ਸ਼ੁਰੂਆਤ ਹੋ ਗਈ, ਸਵਾਸ ਚੱਲ ਪਏ। ਇਹ ਸਵਾਸ ਜਦੋਂ ਚੱਲਦੇ ਨੇ ਨਾ ਦਿਨ ਵੇਲੇ ਰੁਕਦੇ ਨੇ ਨਾ ਰਾਤ ਵੇਲੇ ਰੁਕਦੇ ਨੇ। ਦਿਨ ਵੇਲੇ ਵੀ ਸਵਾਸ ਅਸੀਂ ਸਾਹ ਲਈ ਜਾਂਦੇ ਚੱਲੀ ਜਾਂਦੇ, ਜਦੋਂ ਬੰਦਾ ਸੌਂ ਜਾਂਦਾ ਨਾ, ਅੱਖਾਂ ਸਾਡੀਆਂ ਬੰਦ ਹੋ ਜਾਂਦੀਆਂ, ਕੰਨਾਂ ਦੇ ਸਰੋਤ ਵੀ ਆਪਾਂ ਕਹਿੰਦੇ ਵੀ ਚਲੋ ਸਭ ਕੁਝ, ਹੱਥ ਪੈਰ ਹਿੱਲਣੇ ਬੰਦ, ਬੰਦਾ ਬਿਲਕੁਲ ਰਿਲੈਕਸ ਹੋ ਕੇ ਪਿਆ, ਬੋਡੀ ਇਹਦੀ ਬਿਲਕੁਲ ਕੰਮ ਨਹੀਂ ਕਰ ਰਹੀ, ਆਰਾਮ ਵਿੱਚ। ਪਰ ਕਦੀ ਤੁਸੀਂ ਧਿਆਨ ਦਿਓ ਜੇ ਸਵਾਸ ਆਰਾਮ ਨਹੀਂ ਜੀ ਕਰਦੇ, ਸਵਾਸ ਸੁੱਤੇ ਪਿਆ ਲੜੀ ਚੱਲੀ ਜਾਂਦੀ, ਕਿਉਂਕਿ ਜਿਸ ਦਿਨ ਸਵਾਸ ਰੁਕ ਕੇ ਨਾ ਬੰਦੇ ਦਾ ਸਭ ਕੁਝ ਰੁਕ, ਬੰਦਾ ਉੱਠ ਹੀ ਨਹੀਂ ਸਕੇਗਾ। ਸਵਾਸਾਂ ਦੀ ਲੜੀ ਚੱਲ ਰਹੀ ਹੈ ਤੇ ਬੰਦੇ ਦਾ ਅੰਦਰ ਦਾ ਸਿਸਟਮ ਚੱਲ ਰਿਹਾ, ਜਾਨ ਚੱਲ ਰਹੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਜਿਵੇਂ ਲਗਾਤਾਰ ਸਵਾਸ ਚੱਲ ਰਹੇ ਨੇ ਬੰਦਿਆ, ਇਸੇ ਤਰ੍ਹਾਂ ਤੇਰੇ ਅੰਦਰ ਰੱਬ ਦੀ ਯਾਦ ਚੱਲਣੀ ਚਾਹੀਦੀ ਸੀ ਰੈਗੂਲਰ, ਕੋਈ ਵੀ ਰੁਕਾਵਟ ਨਹੀਂ ਸੀ, ਦਿਨ ਵੇਲੇ ਵੀ ਸੁੱਤੇ ਪਿਆਂ ਵੀ ਚੱਲੀ ਜਾਣੀ ਚਾਹੀਦੀ। ਪਰ ਜਿਹੜਾ ਅੱਜ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਨਾ, ਕਹਿਣ ਲੱਗੇ ਇਸ ਮਾਇਆ ਨੇ ਸਵਾਸਾਂ ਦੀ ਲੜੀ ਨੂੰ ਤੇ ਨਹੀਂ ਤੋੜਿਆ, ਸਵਾਸਾਂ ਦੀ ਲੜੀ ਤੇ ਚੱਲੀ ਗਈ, ਪਰ ਜਿਹੜੀ ਵਾਹਿਗੁਰੂ ਦੀ ਯਾਦ ਸਵਾਸ ਸਵਾਸ ਚੱਲਣੀ ਚਾਹੀਦੀ ਸੀ ਨਾ, ਉਹ ਵਾਹਿਗੁਰੂ ਦੀ ਯਾਦ ਮਾਇਆ ਨੇ ਤੋੜ ਦਿੱਤੀ। ਜਿੱਥੇ ਵਾਹਿਗੁਰੂ ਯਾਦ ਆਉਣਾ ਚਾਹੀਦਾ ਸੀ ਉੱਥੇ ਸਾਨੂੰ ਮਾਇਆ ਯਾਦ ਆਉਂਦੀ ਪਈ, ਦੁਨੀਆ ਦੇ ਪਦਾਰਥ ਯਾਦ। ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਨੇ। ਮਹਾਰਾਜ ਜੀ ਕਹਿੰਦੇ ਨੇ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚੇਤਨਾ ਆਵੇ ਨਾਨਕ ਨਹੀਂ ਕਰਮ। ਉਹ ਸਵਾ ਦਮ ਦੇ ਅਰਥ ਨੇ ਸਾਹ, ਸਵਾਸ ਸਵਾਸ ਸਾਹ ਲੈਣਾ। ਉਹ ਹਰ ਸਵਾਸ ਦੇ ਨਾਲ ਵਾਹਿਗੁਰੂ ਚੇਤੇ ਆਉਣਾ ਚਾਹੀਦਾ ਸੀ, ਤੇ ਸਾਨੂੰ ਹਰ ਸਵਾਸ ਦੇ ਨਾਲ ਮਾਇਆ ਚੇਤੇ ਆਉਂਦੀ, ਪਦਾਰਥ ਚੇਤੇ ਆਉਂਦੇ। ਹੋਰ ਇੱਕ ਭਗਤ ਕਬੀਰ ਸਾਹਿਬ ਦਾ ਮੈਂ ਬਚਨ ਸਾਂਝਾ ਕਰਦੇ ਹਾਂ, ਉਹਨਾਂ ਨੇ ਵੀ ਮਾਇਆ ਬਾਰੇ ਜ਼ਿਕਰ ਕੀਤਾ। ਉਹ ਕਹਿੰਦੇ ਨੇ ਇਹ ਪਰਮਾਤਮਾ ਮੈਂ ਕੀ ਕਰਾਂ, ਮੈਂ ਜਦੋਂ ਵੀ ਚੌਂਕੜਾ ਮਾਰ ਕੇ ਬਹਿਨਾ ਨਾ, ਤੇ ਰਾਮ ਜੀ ਪਰਮਾਤਮਾ ਜੀ ਮੈਂ ਤੇਰਾ ਨਾਮ ਜਪਣਾ। ਕਹਿਣ ਲੱਗੇ ਹਲੇ ਤੇ ਸ਼ੁਰੂਆਤ ਹੀ ਕਰਦਾ, ਰਸਨਾ ਤੇ ਰਾਮ ਹੀ ਆਉਂਦਾ। ਤੇ ਕਹਿਣ ਲੱਗੇ ਉਧਰੋਂ ਰਸਨਾ ਤੇ ਰਾਮ ਆਉਂਦਾ, ਉਧਰੋਂ ਦਿਮਾਗ ਦੇ ਵਿੱਚ ਯਾਦ ਦੇ ਵਿੱਚ ਚੇਤੇ ਵਿੱਚ ਮਾਇਆ ਆ ਜਾਂਦੀ, ਮਾਇਆ ਦੀ ਚਿਤਵਣੀ ਲੱਗ ਜਾਂਦੀ। ਕਹਿਣ ਲੱਗੇ ਫਿਰ ਇੰਨਾ ਜ਼ੋਰ ਪਾ ਦਿੰਦੀ ਮਾਇਆ ਵੀ ਤੇਰੇ ਚਰਨਾਂ ਦੀ ਪ੍ਰੀਤ ਹੀ ਸਾਨੂੰ ਵਸਾਰ ਦਿੰਦੀ, ਰਸਨਾ ਤੇ ਰਾਮ ਜਿਹੜਾ ਉਹਨੂੰ ਭੁਲਾ ਦਿੰਦੀ। ਭਗਤ ਕਬੀਰ ਸਾਹਿਬ ਦੇ ਬੋਲ ਨੇ, ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨ ਉਪਜੇ, ਜਨ ਕੋ ਜਨ ਕਹਾਂ ਕਰੇ ਵਿਚਾਰ। ਤੇਰਾ ਜਨ ਕੀ ਕਰੇ, ਇਹ ਮਾਇਆ ਇੰਨੀ ਪ੍ਰਭਾਵਸ਼ਾਲੀ ਹੈ, ਜਦੋਂ ਵੀ ਟਿਕ ਕੇ ਬੈਠ ਕੇ ਮਨ ਬਣਾਉਂਦੇ ਹਾਂ ਵੀ ਤੇਰਾ ਸਿਮਰਨ ਕਰਨਾ ਚਾਹੀਦਾ, ਉਸੇ ਵੇਲੇ ਮਾਇਆ ਆਣ ਕੇ ਪ੍ਰਭਾਵ ਪਾ ਲੈ। ਉਸੇ ਵੇਲੇ ਇਹੋ ਜਿਹੀਆਂ ਮੁਸੀਬਤਾਂ ਆਈਆਂ, ਬੰਦਾ ਹੁੰਦਾ ਉੱਠੋ ਚਲੋ ਵੀ ਆਪਣੇ ਐਸ ਕੰਮ ਵੱਲ, ਚਲੋ ਬੱਚੇ ਭੁੱਖੇ ਬੈਠੇ ਨੇ, ਚਾਰ ਟਕੇ ਕਮਾ ਕੇ ਲਿਆਈਏ, ਤੇ ਕਿਤੇ ਇਹਨਾਂ ਦੇ ਮੂੰਹ ਵਿੱਚ ਵੀ ਰਾਸ਼ਨ ਪਾਣੀ ਪਾਈਏ। ਇਹ ਇਸ ਤਰ੍ਹਾਂ ਦੀਆਂ ਚਿਤਵਣੀ, ਇਸ ਤਰ੍ਹਾਂ ਮਾਇਆ ਦੇ ਫੁਰਨੇ ਚੱਲ ਪਏ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਹ ਨਹੀਂ ਕਹਿੰਦੀ ਵੀ ਬੱਚੇ ਤੇਰੇ ਘਰ ਭੁੱਖੇ ਬੈਠੇ ਹੁਣ ਤੂੰ ਮਾਲਾ ਫੜ ਕੇ ਬਹਿ, ਨਹੀਂ। ਬੱਚਿਆਂ ਨੂੰ ਪਾਲਣਾ ਇਹ ਵੀ ਸਾਡੀ ਜ਼ਿੰਮੇਵਾਰੀ ਹੈ, ਜਿੱਥੇ ਬੱਚਿਆਂ ਨੂੰ ਸੰਭਾਲਣਾ ਹੈ ਨਾ, ਉੱਥੇ ਨਾਲ ਦੀ ਨਾਲ ਨਾਮ ਵੀ ਸੰਭਾਲਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦੋ ਕੁ ਸਲੋਕ ਮੈਂ ਸਾਂਝੇ ਕਰਦਿਆਂ, ਉਹਨਾਂ ਨੇ ਵੀ ਇਸ ਮਾਇਆ ਦਾ ਜ਼ਿਕਰ ਕੀਤਾ ਹੈ ਤੇ ਸਾਡੀ ਹਾਲਤ ਬਿਆਨ ਕੀਤੀ। ਇੱਕ ਸਲੋਕ ਵਿੱਚ ਜ਼ਿਕਰ ਕਰਦੇ ਨੇ, ਕਹਿੰਦੇ ਮਾਇਆ ਕਾਰਨ ਤਾਵਹੀ, ਮੂਰਖ ਲੋਕ ਅਜਾਨ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਣ। 57 ਸਲੋਕਾਂ ਦੇ ਜਿਹੜੇ ਭੋਗ ਦੇ ਸਲੋਕ ਨੇ, ਉਹਨਾਂ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਕਹਿਣ ਲੱਗੇ ਸਾਰਾ ਦਿਨ

0: ਬੰਦਾ ਸੰਸਾਰ ਦੀ ਮਾਇਆ ਵਿੱਚ ਦੌੜਦਾ ਦੌੜਦਾ ਦੌੜਦਾ ਇੰਨਾ ਦੌੜਦਾ ਇੱਕ ਦਿਨ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ। ਹੋਰ ਇੱਕ ਬਚਨ ਸਾਂਝਾ ਕਰਦੇ ਮਹਾਰਾਜ ਕਹਿੰਦੇ, ਨਿਸ ਦਿਨ ਮਾਇਆ ਕਾਰਨ ਪ੍ਰਾਣੀ ਡੋਲਤ ਨੀਤ। ਨਿਸ ਦਿਨ, ਨਿਸ ਦੇ ਅਰਥ ਹੁੰਦੇ ਦਿਨ, ਨਿਸ ਦਿਨ ਹਰ ਰੋਜ਼ ਭਾਵੇਂ ਦਿਨ ਹੈ ਭਾਵੇਂ ਰਾਤ, ਅੰਦਰ ਮਾਇਆ ਦੀ ਚਿਤਵਣੀ ਸਾਨੂੰ ਟਿਕਣ ਨਹੀਂ ਦਿੰਦੇ। ਰਾਤ ਨੂੰ ਅਸੀਂ ਕੰਮਾਂ ਕਾਰਾਂ ਤੋਂ ਆਉਂਦੇ ਹਾਂ, ਰਾਤ ਨੂੰ ਜੇ ਨੀਂਦ ਨਹੀਂ ਆ ਰਹੀ ਉਸੇ ਵੇਲੇ ਸਾਡਾ ਖਿਆਲ ਚਲਾ ਜਾਂਦਾ ਵੀ ਕੱਲ੍ਹ ਜਿਹੜਾ ਕੰਮ ਕਰਨਾ ਨਾ ਉਹ ਇਸ ਹਿਸਾਬ ਨਾਲ ਕਰਨਾ ਵੀ ਜਿਹੜਾ ਅੱਜ ਘਾਟਾ ਪੈ ਗਿਆ ਨਾ ਕੱਲ੍ਹ ਨੂੰ ਪੂਰਾ ਕਰਕੇ ਆਉਣਾ, ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲਦੇ ਪੈਂਦੇ। ਉਹ ਮਹਾਰਾਜ ਨੇ ਜ਼ਿਕਰ ਕੀਤਾ, ਨਿਸ ਦਿਨ ਮਾਇਆ ਕਾਰਨ ਪ੍ਰਾਣੀ ਡੋਲਤ ਨੀਤ, ਕੋਟਣ ਮੈਂ ਨਾਨੂ ਕੋ ਨਾਰਾਇਣ ਜੀ ਜੀ। ਤੇ ਕਰੋੜਾਂ ਵਿੱਚੋਂ ਕੋ ਇੱਕ ਜਿਹੜਾ ਦੇ ਜ਼ੋਰ ਥੱਲਿਓ ਨਿਕਲ ਕੇ ਤੇ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਨ ਵਾਲੇ ਪਾਸੇ ਤੁਰ ਪੈਂਦੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਬਚਨ ਸਾਂਝਾ ਕਰਦੇ ਹਾਂ, ਉਹਨਾਂ ਨੇ ਵੀ ਇਸ ਮਾਇਆ ਦਾ ਜ਼ਿਕਰ ਕਰਦੇ ਹੋਏ ਇੱਕ ਸਲੋਕ ਉਚਾਰਨ ਕੀਤਾ। ਉਹ ਕਹਿੰਦੇ ਨੇ, ਹਰੇਕ ਬੰਦੇ ਨੇ ਕੁਝ ਖਾਣਾ ਹੋਵੇ ਨਾ ਤੇ ਇਹਨੂੰ ਦੰਦਾਂ ਦੀ ਲੋੜ ਪੈਂਦੀ, ਦੰਦਾਂ ਨਾਲ ਆਪਾਂ ਰੋਟੀ ਖਾਣੀ ਦੰਦਾਂ ਨਾਲ ਚਬਾ ਕੇ ਖਾਣਾ, ਹੋਰ ਕੁਝ ਫਲ ਫਰੂਟ ਖਾਣਾ ਹੋਵੇ ਤੇ ਦੰਦਾਂ ਨਾਲ ਚਬਾ ਕੇ ਖਾਣਾ। ਪਰ ਹੈਰਾਨਗੀ ਦੀ ਗੱਲ, ਕਹਿਣ ਲੱਗੇ ਮਾਇਆ ਦੇ ਕੋਲ ਦੰਦ ਨਹੀਂ ਪਰ ਦੰਦਾਂ ਤੋਂ ਬਿਨਾਂ ਨੇ ਸਾਰੇ ਸੰਸਾਰ ਨੂੰ ਚਬਾ ਲਿਆ, ਖਾ ਲਿਆ, ਨਿਗਲ ਲਿਆ, ਆਪਣੇ ਅਧੀਨ ਕਰ ਲਿਆ। ਮਾਇਆ ਮਮਤਾ ਮੋਹਣੀ, ਧੰਨ ਗੁਰੂ ਅਮਰਦਾਸ ਮਹਾਰਾਜ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ, ਜਗ ਖਾਇਆ ਮਨਮੁਖ ਖਾਧੇ, ਗੁਰਮੁਖ ਉਭਰੇ ਜਿਨੇ ਸਚਨਾਮ ਚਿਤ ਲਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਵਿੱਚ ਇੱਕ ਛੋਟੀ ਜਿਹੀ ਸਾਖੀ ਮੈਂ ਸਾਂਝੀ ਕਰਨੀ ਚਾਹਾਂਗਾ। ਦੇਖੋ ਮਹਾਰਾਜ ਜੀ ਨੇ ਕੈਸਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਉਸ ਸਾਖੀ ਦੇ ਵਿੱਚ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਸਪੁੱਤਰ ਨੇ, ਬਾਬਾ ਮੋਹਣ ਜੀ ਤੇ ਬਾਬਾ ਮੋਹਰੀ ਜੀ, ਤੇ ਦੋ ਹੀ ਬੇਟੀਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ, ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਰੋਜ਼ ਆਉਂਦੀਆਂ, ਸਵੇਰੇ ਆਉਂਦੀਆਂ ਨੇ, ਸ਼ਾਮ ਤੱਕ ਆਉਂਦੀਆਂ ਨੇ। ਮਹਾਰਾਜ ਜੀ ਦੇ ਚਰਨਾਂ ਵਿੱਚ ਮਾਇਆ ਦੇ ਢੇਰ ਲੱਗ ਜਾਂਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ, ਪੁੱਤਰ ਵੀ ਆਉਂਦੇ ਨੇ, ਸਿੱਖ ਸੰਗਤਾਂ ਵੀ ਆਉਂਦੀਆਂ ਨੇ। ਇੱਕ ਦਿਨ ਬਾਬਾ ਮੋਹਰੀ ਜੀ ਦੇ ਮਨ ਵਿੱਚ ਵਿਚਾਰ ਆਏ, ਛੋਟੇ ਸਪੁੱਤਰ ਸਨ, ਕਹਿਣ ਲੱਗੇ ਵੀ ਮੇਰੇ ਪਿਤਾ ਦੇ ਚਰਨਾਂ ਵਿੱਚ ਇੰਨੇ ਰੋਜ਼ ਮਾਇਆ ਦੇ ਢੇਰ ਲੱਗ ਜਾਂਦੇ ਨੇ, ਮੈਂ ਕਦੀ 1,00,000 ਟਕਾ ਗਿਣ ਕੇ ਨਹੀਂ ਵੇਖਿਆ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਅੰਤਰਜਾਮੀ ਸਤਿਗੁਰੂ, ਉਸੇ ਵੇਲੇ ਪਤਾ ਲੱਗ ਗਿਆ ਵੀ ਸਾਡੇ ਪੁੱਤਰ ਦੇ ਮਨ ਦੇ ਵਿੱਚ ਮਾਇਆ ਦੀ ਖਿੱਚ ਪੈਦਾ ਹੋ ਰਹੀ। ਅੱਜ ਆਪਣੇ ਸਿੱਖਾਂ ਨੂੰ ਕੋਲ ਬੁਲਾਇਆ, ਕਹਿਣ ਲੱਗੇ ਭਾਈ ਬੱਲੂ ਜੀ, ਇੱਕ ਪੰਡ ਬੰਨੋ ਮਾਇਆ ਦੀ ਤੇ ਸਾਡੇ ਪੁੱਤਰ ਬਾਬਾ ਮੋਹਰੀ ਜੀ ਦੇ ਕਮਰੇ ਵਿੱਚ ਰੱਖ ਗਿਆ। ਉਹਨਾਂ ਸਮਿਆਂ ਦੇ ਵਿੱਚ ਨੋਟ ਘੱਟ ਸਨ, ਸਿੱਕੇ ਜ਼ਿਆਦਾ ਚੱਲਦੇ ਸਨ ਉਹਨਾਂ ਸਮੇਂ। ਹੁਣ 1,00,000 ਟਕਾ ਇੱਕ ਪੰਡ ਬੰਨ ਕੇ ਨਾ ਭਾਈ ਬੱਲੂ ਜੀ ਹੋਣਾ ਨੇ ਬਾਬਾ ਮੋਹਰੀ ਜੀ ਦੇ ਕਮਰੇ ਵਿੱਚ ਰੱਖ ਤੇ ਕਹਿਣ ਲੱਗੇ ਵੀ ਗਿਣਦੇ ਰਹੋ ਇਹਨੂੰ, ਕਿਉਂਕਿ ਉਹਨਾਂ ਦੇ ਮਨ ਵਿੱਚ ਵਿਚਾਰ ਆਏ ਸੀ ਨਾ ਵੀ ਇੰਨੀ ਮਾਇਆ ਮੇਰੇ ਪਿਤਾ ਦੇ ਘਰ ਦੇ ਵਿੱਚ ਆਉਂਦੀ, ਕਦੀ 1,00,000 ਟਕਾ ਗਿਣ ਕੇ ਨਹੀਂ ਵੇਖਿਆ ਵੀ ਕਿੰਨਾ ਕੁ ਹੁੰਦਾ। ਬਾਬਾ ਮੋਹਰੀ ਜੀ ਬੜੇ ਖੁਸ਼ ਹੋਏ, ਭਾਈ ਬੱਲੂ ਜੀ ਕਹਿਣ ਲੱਗੇ ਵੀ ਮਹਾਰਾਜ ਜੀ ਕਹਿੰਦੇ ਗਿਣੋ। ਜਿਸ ਵੇਲੇ ਗਿਣ ਲੱਗੇ ਨੇ ਨਾ, ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, 3 ਦਿਨ ਲੰਘ ਗਏ, ਹੁਣ 1,00,000 ਟਕਾ ਗਿਣਨਾ ਸੀ। ਬੰਦਾ ਬੈਠਾ ਬੈਠਾ ਵੀ ਥੱਕ ਜਾਂਦਾ ਨਾ, ਗਿਣ ਲਏ, ਫਿਰ ਉੱਠ ਪਏ ਗਿਣ ਲਏ, ਘੱਟੋ ਘੱਟ 3-4 ਦਿਨ ਲੱਗ ਗਏ ਜੀ ਬਾਬਾ ਮੋਹਰੀ ਜੀ ਨੂੰ 1,00,000 ਟਕਾ ਗਿਣਦੇ। ਜਦੋਂ 3-4 ਦਿਨ ਲੱਗ ਗਏ ਨਾ, ਤੇ ਅੱਜ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਵਾਸਤੇ ਬਾਬਾ ਮੋਹਰੀ ਜੀ ਆਏ ਤੇ ਮਹਾਰਾਜ ਨੇ ਹੱਸ ਕੇ ਕਿਹਾ ਸੀ ਬੇਟਾ ਆ ਗਏ। ਉਹ ਕਹਿਣ ਲੱਗਾ ਮਹਾਰਾਜ ਜੀ ਆ ਗਏ। ਕਹਿਣ ਲੱਗੇ ਵੀ 3-4 ਦਿਨ ਹੋਏ ਨੇ, ਸੰਗਤ ਵਿੱਚ ਕਿਉਂ ਨਹੀਂ ਆਏ? ਕਹਿਣ ਲੱਗੇ ਪਿਤਾ ਜੀ, ਤੁਸੀਂ ਇੱਕ ਪੰਡ ਬੰਨ ਕੇ ਨਾ ਟੱਕਿਆਂ ਦੀ ਮੇਰੇ ਕਮਰੇ ਵਿੱਚ ਪਹੁੰਚਾ ਦਿੱਤੀ ਸੀ ਤੇ ਮੈਂ ਇਹਨੂੰ ਗਿਣਦਾ ਰਿਹਾ। ਤੇ ਮਹਾਰਾਜ ਜੀ ਕਹਿਣ ਲੱਗੇ ਬੇਟਾ ਹੱਥ ਕਿਉਂ ਕਾਲੇ ਹੋ ਗਏ? ਕਹਿਣ ਲੱਗੇ ਸਿੱਕੇ ਗਿਣਦਾ ਸੀ, ਸਿੱਕਿਆਂ ਨਾਲ ਹੱਥ ਕਾਲੇ, ਕਾਲਖ ਲੱਗ ਜਾਂਦੀ ਨਾ ਸਿੱਕੇ ਗਿਣਦੇ। ਤੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਤਾ ਕੀ ਕਿਹਾ ਸੀ? ਕਹਿਣ ਲੱਗੇ ਬੇਟਾ, ਹਲੇ ਤੇ ਮਨ ਵਿੱਚ ਫੁਰਨਾ ਪੈਦਾ ਹੋਇਆ ਵੀ ਅਜੇ ਤੱਕ 1,00,000 ਟਕਾ ਮੈਂ ਗਿਣ ਕੇ ਨਹੀਂ ਵੇਖਿਆ। ਕਹਿਣ ਲੱਗੇ 1,00,000 ਟਕਾ ਗਿਣਿਆ ਤੇ ਵੇਖੋ, ਇੱਕ ਤੇ ਹੱਥ ਕਾਲੇ ਹੋ ਗਏ ਨੇ, ਇੱਕ ਤਿੰਨ ਚਾਰ ਦਿਨ ਗੁਰੂ ਦੀ ਸੰਗਤ ਵਿੱਚ ਤੁਸੀਂ ਨਹੀਂ ਆਏ, ਤੁਸੀਂ ਕਹਿੰਦੇ ਮਾਇਆ ਹੀ ਗਿਣਦੇ ਪਏ। ਕਹਿਣ ਲੱਗੇ ਬੇਟਾ ਜੇ ਇਸ ਮਾਇਆ ਦੀ ਚਿਤਵਣੀ ਰੋਜ਼ ਲੱਗੀ ਰਹੀ, ਅੱਜ ਇੱਕ ਲੱਖ ਦੀ ਲੱਗੀ ਏ, ਕੱਲ ਨੂੰ 2 ਲੱਖ ਦੀ ਲੱਗੇਗੀ। 1 ਲੱਖ ਨੇ ਤੇਰੇ ਹੱਥ ਕਾਲੇ ਕਰ ਦਿੱਤੇ ਨੇ, ਆਉਣ ਵਾਲੇ ਸਮੇਂ ਵਿੱਚ ਮਨ ਵੀ ਕਾਲਾ ਕਰ ਦੇਣਾ ਏ। ਅੱਜ ਤੈਨੇ 4 ਦਿਨ ਗੁਰੂ ਦੀ ਸੰਗਤ ਤੋਂ ਵਿਛੋੜਾ ਪਾਇਆ, ਆਉਣ ਵਾਲੇ ਸਮੇਂ ਵਿੱਚ ਸਾਰੀ ਜ਼ਿੰਦਗੀ ਗੁਰੂ ਦੀ ਸੰਗਤ ਤੋਂ ਵਿਛੋੜਾ ਪੈ ਜਾਏਗਾ। ਇਸ ਮਾਇਆ ਨੇ ਕਿੱਥੇ ਜਾ ਕੇ ਤੈਨੂੰ ਸੁੱਟਣਾ? ਇਸ ਮਾਇਆ ਦੀ ਚਿਤਵਣੀ ਤੋਂ ਬਚੋ, ਇਸ ਮਾਇਆ ਦੇ ਪ੍ਰਭਾਵ ਤੋਂ ਬਚੋ। ਤੇ ਬਾਬਾ ਮੋਹਰੀ ਜੀ ਦੇ ਉੱਤੇ ਇੰਨਾ ਅਸਰ ਹੋਇਆ ਸੀ, ਉਸ ਵੇਲੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿਣ ਲੱਗੇ ਮਹਾਰਾਜ ਜੀ ਭੁੱਲੋਗੀ, ਇਸ ਮਾਇਆ ਦੀ ਖਿੱਚ ਤੋਂ ਸਾਨੂੰ ਬਚਾਓ। ਹਾਲਾਂਕਿ ਚਲੋ ਮਾਇਆ ਜ਼ਰੂਰ ਤੇ, ਇਸ ਮਾਇਆ ਤੋਂ ਬਿਨਾਂ ਕੰਮ ਥੋੜਾ ਚੱਲਦੇ। ਇਸ ਮਾਇਆ ਨਾਲ ਸਭ ਕੁਝ ਹੁੰਦਾ ਹੈ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਰਹੀ ਹੋ ਤੇ ਤੁਸੀਂ ਵੱਧ ਤੋਂ ਵੱਧ ਮਾਇਆ ਦੇ ਰਹੇ ਹੋ। ਮੈਂ ਬੇਨਤੀ ਕਰਾਂ, ਮਹਾਰਾਜ ਜੀ ਨੇ ਜੋ ਵੀ ਸੰਸਾਰ ਵਿੱਚ ਬਣਾਇਆ ਨਾ, ਕੁਝ ਵੀ ਮਾੜਾ ਨਹੀਂ ਬਣਾਇਆ। ਜੇ ਵਕਾਰ ਬਣਾਏ ਨੇ ਵੀ ਮਾੜੇ ਨਹੀਂ, ਸਾਨੂੰ ਵਰਤੋਂ ਨਹੀਂ ਕਰਨੀ ਹੈ। ਜੇ ਮਾਇਆ ਬਣਾਈ ਹੈ ਨਾ, ਮਾੜੀ ਨਹੀਂ ਬਣਾਈ, ਪਰ ਸਾਨੂੰ ਵਰਤੋਂ ਨਹੀਂ ਕਰਨੀ ਹੈ। ਇਸੇ ਮਾਇਆ ਦੇ ਨਾਲ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਤੇ ਅਸੀਂ ਆਪਣਾ ਭਲਾ ਵੀ ਕਰ ਸਕਦੇ। ਇਸੇ ਮਾਇਆ ਨਾਲ ਬੰਦਾ ਨਸ਼ਾ ਕਰਕੇ ਤੇ ਆਪਣਾ ਜੀਵਨ ਵੀ ਬਰਬਾਦ ਕਰ ਸਕਦਾ। ਇਸ ਤਰ੍ਹਾਂ ਹੀ ਹੋ ਰਿਹਾ, ਮਾਇਆ ਦੇ ਨਾਲ ਨਸ਼ਾ ਪੀ ਪੀ ਕੇ ਨੌਜਵਾਨਾਂ ਦੀ ਮੌਤ ਹੋ ਰਹੀ, ਮਾਇਆ ਦੇ ਨਾਲ ਲੋਕੀ ਵਕਾਰ ਭੋਗੀ ਜਾ ਰਹੇ ਨੇ। ਪਰ ਜਿਨ੍ਹਾਂ ਨੂੰ ਮਾਇਆ ਦੀ ਵਰਤੋਂ ਕਰਨੀ ਆ ਗਈ, ਗੁਰੂ ਦੀ ਬਖਸ਼ਿਸ਼ ਹੋ ਗਈ, ਉਹ ਇਸ ਮਾਇਆ ਨੂੰ ਗੁਰੂ ਘਰ ਦੇ ਵਿੱਚ ਦਸਵੰਤ ਕੱਢ ਕੇ ਗੁਰੂ ਦੀ ਬਿਲਡਿੰਗ ਵਾਸਤੇ ਸੇਵਾ ਕਰਦੇ ਨੇ, ਆਪਣੇ ਜੀਵਨ ਸਫਲਾ ਕਰਦੇ ਪਏ। ਇਸੇ ਮਾਇਆ ਨਾਲ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ, ਸਭ ਕੁਝ ਇਸ ਮਾਇਆ ਨਾਲ ਚੱਲਣਾ ਹੈ। ਪਰ ਮਾਇਆ ਦੀ ਵਰਤੋਂ ਕਰਨੀ ਸਾਨੂੰ ਵਾਜੇ ਤੇ ਫਿਰ ਇਹ ਵੀ ਸਾਡੇ ਵਾਸਤੇ ਚੰਗੀ। ਖੈਰ, ਅੱਜ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਨੇ, ਸੂਹੀ ਮਹੱਲਾ 5, ਜਿਨ ਮੋਹ ਹੈ ਬ੍ਰਹਿਮੰਡ ਖੰਡ ਤਾਹੂ ਮੈਂ ਪਾਊ। ਹੇ ਵਾਹਿਗੁਰੂ ਜੀ, ਜਿਸ ਮਾਇਆ ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ਼ਾਂ ਦੇ ਲੋਕਾਂ ਦੇ ਉੱਤੇ ਪ੍ਰਭਾਵ ਪਾ ਲਿਆ, ਸਾਡੇ ਤੇ ਵੀ ਪ੍ਰਭਾਵ ਪਾ ਲਿਆ। ਮੈਂ ਆਰੰਭ ਵਿੱਚ ਬੇਨਤੀ ਕੀਤੀ, ਮਹਾਰਾਜ ਤੇ ਨਹੀਂ ਸਾਡੇ ਤੇ ਨੇ ਅਸਰ ਪਾਇਆ। ਰਾਖ ਲਿਹੋ ਇਹੋ ਬਿਖੇ ਜੀਓ ਦੇਹੋ ਆਪਣਾ ਨਾਉਂ। ਹੇ ਪ੍ਰਮਾਤਮਾ ਜੀ, ਗੁਰੂ ਜੀ, ਮੈਂ ਤੁਹਾਡੇ ਚਰਨਾਂ ਵਿੱਚ ਆਇਆ, ਮੈਨੂੰ ਇਸ ਜ਼ਹਿਰ ਤੋਂ, ਮਾਇਆ ਰੂਪੀ ਜ਼ਹਿਰ ਤੋਂ ਬਚਾ ਲਓ, ਆਪਣੇ ਨਾਂ ਵਿੱਚ ਜੋੜ ਰਹਾਓ। ਜਾਤੇ ਨਾ ਹੀ ਕੋ ਸੁਖੀ ਤਾਂ ਕੇ ਪਾਛੇ ਜਾਓ। ਕਹਿਣ ਲੱਗੇ ਜਿਸ ਮਾਇਆ ਦੇ ਵਿੱਚੋਂ ਇੰਜ ਕਹਿ ਲਈਏ ਵੀ ਸੁੱਖ ਨਹੀਂ ਮਿਲਦਾ, ਸਦੀਵੀ ਸੁੱਖ ਨਹੀਂ ਮਿਲਦਾ, ਉਸੇ ਮਾਇਆ ਦੇ ਪਿੱਛੇ ਸਾਰੇ ਲੋਕ ਭੱਜੇ ਫਿਰਦੇ ਨੇ, ਅਸੀਂ ਭੱਜੇ ਫਿਰਦੇ ਹਾਂ। ਛੋੜ ਜਾਹੇ ਜੋ ਸਗਲ ਕੋ ਫਿਰ ਲਪਟਾਓ। ਇਹਨੇ ਇੱਕ ਦਿਨ ਸਾਨੂੰ ਛੱਡ ਜਾਣਾ ਹੈ ਜਾਂ ਅਸੀਂ ਇਹਨੂੰ ਛੱਡ ਜਾਣਾ ਹੈ, ਇਹਦੀ ਸੱਚਾਈ ਦਾ ਵੀ ਪਤਾ ਹੈ, ਪਰ ਫਿਰ ਵੀ ਅਸੀਂ ਇਹਦੀ ਲਪੇਟ ਤੋਂ ਬਚੇ ਨਹੀਂ। ਕਬੀਰ, ਕੌਡੀ ਕੌਡੀ ਜ਼ੋਰ ਕਾ ਜੋਰੇ ਲਾ ਕਰੋਰ, ਚਲਤੀ ਬਾਹਰ ਨਾ ਕਛ ਮਿਲੇ ਲਈ ਲੰਗੋਟੀ ਤੋਰ। ਅੰਤ ਵੇਲੇ ਨੇ ਸਾਥ ਨਹੀਂ ਦੇਣਾ, ਪਰ ਬੰਦਾ ਫਿਰ ਵੀ ਇਹਦੀ ਪਕੜ ਤੋਂ ਬਚ ਨਹੀਂ ਸਕਿਆ। ਕਰੋ ਕਿਰਪਾ ਕਰੁਣਾਪਤੇ, ਤੇਰੇ ਹਰ ਗੁਣ ਗਾਓ। ਆਹ ਬਚਨ ਮਹਾਰਾਜ ਜੀ ਧਿਆਨ ਦੇਣ ਵਾਲੇ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹੇ ਕਿਰਪਾ ਦੇ ਖਜ਼ਾਨੇ ਪਰਮਾਤਮਾ ਜੀ, ਮੇਰੇ ਤੇ ਬਖਸ਼ਿਸ਼ ਕਰੋ, ਮੈਂ ਮਾਇਆ ਵੀ ਕਮਾਵਾਂ ਤੇ ਤੇਰੀ ਮਾਇਆ ਵੀ ਕਮਾਵਾਂ, ਤੇਰੇ ਗੁਣਾਂ ਦਾ ਵੀ ਗਾਇਨ ਕਰਾਂ। ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ। ਮੇਰੇ ਤੇ ਬਖਸ਼ਿਸ਼ ਕਰੋ, ਆਪਣੇ ਨਾਮ ਦੀ ਦਾਤ ਦਿਓ, ਆਪਣੀ ਸੰਗਤ ਦੀ ਦਾਤ ਦਿਓ, ਮੈਂ ਤੁਹਾਡੀ ਸੰਗਤ ਵਿੱਚ ਜੁੜਾਂ, ਤੁਹਾਡੇ ਵਿੱਚ ਆਪਣੀ ਸੁਰਤ ਨੂੰ ਲੀਨ ਕਰਾਂ। ਕਹਿਣ ਲੱਗੇ ਸਵੇਰੇ ਸ਼ਾਮੀ ਮੈਂ ਤੁਹਾਡੀ ਬੰਦਗੀ ਕਰਾਂ ਤੇ ਸਾਰਾ ਦਿਨ 8 ਘੰਟੇ ਮੈਂ ਆਪਣੀ ਕਿਰਤ ਕਮਾਈ ਕਰਕੇ ਧਨ ਦੌਲਤ ਕਮਾ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਾਂ ਤੇ ਗੁਰੂ ਜੀ ਤੁਹਾਡੀ ਸੇਵਾ ਕਰਾਂ। ਬਸ ਆਹ ਸਮਤ ਮਿਲ ਜੇ ਨਾ, ਫਿਰ ਸਭ ਕੁਝ ਸਾਡੇ ਕੋਲ ਪ੍ਰਵਾਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ। ਇੱਕ ਬੇਨਤੀ ਕਰਾਂਗਾ, ਤੁਸੀਂ ਵੱਡਿਆਂ ਭਾਗਾਂ ਵਾਲੇ ਗੁਰੂ ਘਰ ਦੇ ਵਿੱਚ ਆਣ ਕੇ ਅੰਮ੍ਰਿਤ ਵੇਲੇ ਆਪਣੇ ਜੀਵਨ ਨੂੰ ਸਫਲਾ ਕਰ ਦਿਓ, ਸਾਰਾ ਦਿਨ ਕਿਰਤ ਕਰ ਦਿਓ, ਪਰਿਵਾਰ ਦੀ ਸੰਭਾਲ ਕਰ ਦਿਓ। ਬਸ ਇਸੇ ਯੁਕਤੀ ਨੂੰ ਅਪਣਾਈ ਰੱਖੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ 3, ਆਨੰਦ 1 ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ, ਵਧਾਈਆ ਰਾਗ ਰਤਨ ਪਰਵਾਰ ਪਰਿਆ, ਸਬਦ ਗਾਵਣੇ ਆਈਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਇਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਈਆ ਕਰ ਸਾਥ ਸੁਖ ਮਨੈ ਵਸਿਆ ਜਿਨੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪੈ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿਸ ਕਹੋਆ ਤਿਤ ਕਰ ਅਨਹਦ ਵਾਜੇ ਅਨ ਦਿਸਨ ਹਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕਹਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬਰਿਆਈਆ ਬਚੇ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ
1: ਪੈ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕੋਈ ਨ ਜਾਣੇ ਤੁਰਾ ਅੰਤ ਉਚੇ ਤੇ ਊਜਾ ਭਗਵਾਨ।

0: ਸਤਸੰਗਤ ਜੀ
1: ਬੋਲੋ ਜੀ
0: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਰ ਜੀ ਭਗਵਤੀ ਪਾਤਸ਼ਾਹ ਦੱਸ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਕਿਹਾ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਦਿਆ ਵੈਤਾ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਿਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੇ ਅੰਤਰ ਕੇ ਗੱਲ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਪੀਆਂ ਜਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਜਿਹੜ ਕੀਤਾ ਤੇਨਾ ਪਿਆਰਿਆ ਤੇ ਤਿਆਰਿਆਂ ਦੀ ਕਮਾਈ ਦਾ ਧਿਆਨ ਦੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨੂੰ ਆਈਆਂ ਚਰਖੜੀਆਂ ਚੜੇ ਆੜ ਨਾ ਚੜਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸਤਸੰਗ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਦੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਮੇਤ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਣ ਕਾ ਸਦ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤੁਹਾਨੂੰ ਰਚਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਲ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤੂ ਜੀ ਮਤ ਪੱਟ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥੇ ਸਦਾ ਸਿਆਜ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਨੇ ਸਰਦਾਰ ਸੇਵਾ ਸਮਾਜ ਸਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਦਿਓ ਦੋਏ ਕਰ ਜੋੜ ਕਰੋ ਅਰਦਾਸ ਤੁਸ ਭਾਵੇ ਤਾਂ ਨਿਰਾਸ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਚਰਦਾਸ ਹੁੰਦੇ ਆ ਜੇ ਆਪ ਨੇ ਬਖਸ਼ਿਸ਼ ਕੀਤੀ ਹੈ ਅੱਜ ਜਿਹੜਾ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਪੂਰਨ ਪਾਠ ਦਿੱਤਾ ਗਰੀਬ ਨਿਵਾਜ ਜੀ ਉਹ ਰਾਗੀ ਸਿੰਘਾਂ ਨੇ ਤੰਤਰ ਗ੍ਰੰਥ ਸਰਦਾਰ ਜੀ ਆਪਦੇ ਚੰਨ ਕਾਮ ਚਰਦਾਸ ਹੁੰਦੇ ਅੱਜ ਬਖਸ਼ਿਸ਼ ਹੋਈ ਆਪਦੇ ਚੰਨਾ ਪਿੱਤਰ ਗੁਰਬਾਣੀ ਆਸ਼ਾ ਕੀ ਵਾਰ ਦੇ ਸੰਪੂਰਨ ਕੀਰਤਨ ਦਿੱਤਾ ਅਪਰੰਤ ਵਿਦਵਾਨ ਵੀ ਅੱਜ ਦੇ ਹੁਕਮਨਾਮ ਦੀ ਕਿਤਾਬ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਚ ਕੇ ਸਤਿਖੰਡ ਪੁਰਾਣੀ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੀ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਰ ਤੇ ਮਿੱਤਰ ਬਾਣੀ ਵਿਚਾਰੀ ਬਾਰ ਬੁੱਧੀ ਬਖਸ਼ਿਸ਼ ਕਰੋ ਇਹਨੂੰ ਅੱਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਗੁਲਾਬ ਸ਼ਾਹ ਜੀ ਦੇਗਾ ਤਿਆਰ ਕੇ ਦਿਖਾ ਦਿੱਤਾ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪਦੇ ਰੱਖਿਆ ਬਖਸ਼ਿਸ਼ ਕਰੋ ਜੀ ਇਹ ਦਤਾਰ ਜੀ ਮਿਹਰ ਕਰੋ ਆਪ ਦੀ ਬਖਸ਼ੀਆਂ ਦਾਤਾਂ ਚੋਂ ਨਗਰ ਤੁਰ ਸੇਵਾਰੀਆਂ ਪ੍ਰਵਾਨ ਕਰਨੀ ਆਪਦੇ ਜਾਨਾਂ ਸੇਵਾ ਕਰਦੇ ਸਾਰੇ ਟਹਿਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰਾ ਬਖਸ਼ੋ ਤੇ ਸਦਾ ਇਸੇ ਤਰ੍ਹਾਂ ਆਪਣੇ ਚੰਨਾਂ ਸੇਵਾ ਦੀ ਭਾਵ ਬਖਸ਼ੋ ਬਾਤ ਦਾ ਕਰੋ ਗੁਰੂ ਜੀ ਨਿਵਾਜ ਬਖਸ਼ੋ ਦਤਾਰ ਦਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਤਾਰ ਆਪਦੇ ਚੰਨ ਦੇ ਦਾਸ ਦੇ ਦਰਬਾਰ ਜੀ ਗੁਰੂ ਨਿਵਾਜ ਦਿਓ ਆਪ ਦਰ ਕਰ ਸੇਵਾ ਮਾਤਾ ਤੇਜਪਾਲ ਕੌਰ ਦੀ ਮਿੱਠੀ ਯਾਦ ਵਿੱਚ ਉਹਨਾਂ ਦੀ ਸੱਚੇ ਪਾਤਸ਼ਾਹ ਜੀ ਤੀਜੀ ਬਰਸੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਬਿਰਤ ਮੈਂ ਆਪਦੇ ਚੰਨਾ ਪੇਟਾ ਦੇ ਪ੍ਰਵਾਨ ਕਰੋ ਬਖਸ਼ਿਸ਼ ਕਰੋ ਸੇਵਕਾਂ ਦੀ ਹਾਜ਼ਰੀ ਪ੍ਰਵਾਨ ਕਰੋ ਪੇਟਾ ਪ੍ਰਵਾਨ ਕਰੋ ਦਤਾਰ ਬਖਸ਼ਿਸ਼ ਕਰਦੇ ਹਾਂ ਮਾਤਾ ਤੇਜਪਾਲ ਕੌਰ ਤੇ ਮਾਦਲੋਕ ਦੀ ਯਾਤਰਾ ਕਰਦੇ ਹੋਈਆਂ ਭੁਲਾ ਚੁੱਕੇ ਮਾਫ਼ ਕਰਨੀ ਦਤਾਰ ਉਹਨਾਂ ਦੀ ਗੋਣ ਯੋਗ ਨਜ਼ ਉਤਾਰਦੇ ਉਹਨਾਂ ਦੀ ਆਤਮਾ ਨੂੰ ਝਾਨਾ ਇਹਨੂੰ ਆਦ ਬਖਸ਼ਿਓ ਠੰਡ ਬਖਸ਼ਿਓ ਉਹਨਾਂ ਦੀ ਆਤਮਾ ਨੂੰ ਆਗੁੰਡ ਬਚਾ ਕੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮਨੋਦ ਬਾਲੂ ਰਾਗ ਬਖਸ਼ੋ ਦਤਾਰ ਕਿਰਪਾ ਕਰੋ ਪਰਿਵਾਰ ਵਿੱਚ ਸੁੱਖ ਰੱਖੋ ਤੀਰਥ ਰਾਜ ਬਖਸ਼ਿਸ਼ ਕਰਕੇ ਵਿੱਚ ਹੋਈ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ ਗੁਰੂ ਜੀ ਨਿਵਾਜ ਇਹ ਦਤਾਰ ਜੀਓ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸੰਗਤਾਂ ਦਾ ਦਰ ਦਿੱਤੇ ਫਿਰ ਭੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਕੀ ਮਾਇ ਕਿਰਪਾ ਕਰੋ ਸਿੱਖ ਕੌਮ ਖਾਲਸਾ ਪੰਥ ਨੂੰ ਏਕਤਾ ਸੁਆਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਨੂੰ ਆਦ ਬਖਸ਼ੋ ਚਾਨਣ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਵਾਅਦਾ ਕਰੋ ਜੀ ਗੁਰੂ ਗ੍ਰੀਬ ਨਿਵਾਜ ਦੂਰ ਦਰਾਜ ਕਰਨ ਬੈਠੀਆਂ ਲਾਗੂ ਤੱਕ ਜੀ ਸਰਵਣ ਕਰ ਰਹੀਆਂ ਸਾਰੇ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਦੁਬਾਰਾ ਆਪਣੀ ਕਿਰਪਾ ਸੰਗਤ ਨੂੰ ਤਾਂ ਬਖਸ਼ੇ ਨੇ ਜਗਦਾਲ ਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਕਰਦੇ ਹਾਂ। ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਅਵਤਾਰ ਸੰਗਤਾਂ ਮਾਇਆ ਪੇਟਾ ਕਾਰੀ ਚਰਨਾ ਪ੍ਰਵਾਨ ਕਰੋ, ਬਖਸ਼ਾਂ ਦੀਆਂ ਕਮਾਈਆਂ ਸਬਰ ਕਰੋ, ਕਾਰਜ ਵੱਧ ਮਦਦਾਰ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ। ਤਾਂ ਮਿਹਨਤ ਕਰਿਆਓ, ਸੇਵਾ ਪ੍ਰਵਾਨ ਕਰੋ, ਪੁਨਤ ਕਮਾਈ ਬਖਸ਼ੋ, ਪਵਿੱਤਰ ਗੁਨਾਮੀ ਬਖਸ਼ ਕਰਕੇ ਬ੍ਰਹਮ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ, ਸ਼ੁੱਧ ਅਤੇ ਪੁੱਤ ਸੇਵਾ ਲੈ ਕੇ ਮਾਤਾ ਕਰੋ, ਰਹਿੰਦੇ ਘਰ ਸਵਾਰ ਕੇ ਚੰਨਾ ਪ੍ਰਵਾਦੀ ਬਣਾਓ, ਸਹੀ ਪਿਆਰੇ ਮੇਲੋ ਜਿਹਨੇ ਬਣਿਆ ਉਹਦਾ ਨਾਮ ਜਿੱਤਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ

राम हर शोभा चिंता लाहे हमारी, तन सो विला जित दर्शन कर।

0: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ਿਸ਼ ਕੀਤੀ ਆ ਸਕਦੇ ਬੜੀ ਸ਼ਰਧਾ ਭਾਵਨਾ ਸਾਹਿਬ ਪਿੱਤਰ ਗੁਰਬਾਣੀ ਆਸਾ ਕੀ ਵਾਰ ਕੀਰਤਨ ਸਰਵਣ ਕੀਤੇ ਨੇ, ਉਪਰੰਤ ਹੈ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕੀਤੀ ਹੈ। ਅਰਦਾਸ ਉਧਾਰੀਆਂ ਪਰਿਪਰੰਤ ਮਹਾਰਾਜ ਬਖਸ਼ੇ ਪਿੱਤਰ ਗੁਰਨਾਮੇ ਸਰਵਣ ਕੀਤੇ ਹਨ। ਸਾਸਰੀ ਸਪਾਸ਼ ਮੈਂ ਗੁਰੂ ਸਾਹਿਬ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਔਰ ਸਾਸਰੀ ਦਾ ਤੁਹਾਨੂੰ ਪਤਾ ਹੈ ਕਿ ਹਰ ਤੁਸੀਂ ਲੜੀਵਾਰ ਸਹਿਜ ਪਰ ਸਰਵਣ ਕਰ ਰਹੇ ਹੋ। ਹੁਣ ਭਾਈ ਸਾਹਿਬ ਠੀਕ 10 ਵਜੇ ਤੱਕ ਆਪ ਜੀ ਨੂੰ ਪਿੱਤਰ ਗੁਰਬਾਣੀ ਦੇ ਲੜੀਵਾਰ ਸਹਿਜ ਪਰ ਸਰਵਣ ਕਰਾਉਣਗੇ। ਸਤਿੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਘਰ ਜ਼ਰੂਰ ਆਇਆ ਕਰੋ। ਆਓ ਮੱਥਾ ਟੇਕ ਕੇ ਅਰਦਾਸ ਕਰੋ ਤੇ ਜਿੰਨੀ ਦੇਰ ਤੱਕ ਚਾਹੋ ਹਮਾਰੀ ਨਿੱਘੀ ਕੋਚ ਬੈਠ ਕਰ ਸਕੀ ਦਰਬਾਰ ਸਤਿੰਗ ਜੀ ਆਪ ਸਰਵ ਕਰ ਸਕਦੇ ਹੋ। ਸਾਚੀ ਆਪ ਸਿੰਘ ਤੁਹਾਨੂੰ ਪਤਾ ਹੈ ਕਿ ਗੁਰੂ ਘਰ ਨਾਰ ਸਾਹਿਬ ਸਹੁਤਾ ਨਿਹਾਰਾਂ ਦੀ ਸਾਖੀਆਂ ਚੱਲ ਰਹੀ ਹੈ ਜੀ ਅਤੇ ਬੇਅੰਤ ਮਾਇਆ ਖਰਚ ਹੋ ਰਹੀ ਹੈ। ਸਤਿੰਗ ਜੀ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਬੇਅੰਤ ਪਰਿਵਾਰ ਵੱਲੋਂ ਬੇਅੰਤ ਮਾਇਆ ਆਪਦੇ ਚਾਨਣ ਦਸਵੰਦ ਸਫਲ ਕਰਦੇ ਹੋਏ ਹਾਂ। 10,000, 20,000 ਦੇ ਆਹ ਸਾਧ ਜੀ ਨੋਟ ਗੱਠੀਆਂ ਜੋ ਸਾਧ ਸੰਗਤ ਜੀ ਸੰਗਤਾਂ ਮਹਾਰਾਜ ਦੀ ਗੋਲਖ ਵਿੱਚ ਪਾ ਰਹੀਆਂ ਨੇ ਬਟ ਪਾ ਗਏ ਹਨ ਜਿਨ੍ਹਾਂ ਨੇ ਆਪਣੀ ਹੁਣ ਤੱਕ ਕਵਾਈ ਸਫਲ ਕੀਤੀ ਹੈ, ਦੂਸਰਾ ਸਫਲ ਕੀਤੇ ਨੇ। ਗੁਰੂ ਮਹਾਰਾਜ ਜੀ ਉਹਨਾਂ ਨੇ ਬਖਸ਼ਿਸ਼ ਕਰ ਸੇਵਾ ਲੈ ਕੇ ਲਾਉਣਗੇ ਅਤੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਸਭ ਸੰਗਤਾਂ ਆਪਣਾ ਦੂਸਰਾ ਸਫਲ ਕਰਦੇ ਹੋਏ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਇਸ ਤੋਂ ਸਖਸ਼ ਹਿੱਸਾ ਪਾ ਕੇ ਅਸੀਂ ਸਾਰੇ ਮਿਲ ਕੇ ਇਸ ਬੜੀ ਸ਼ਾਨਦਾਰ ਸਭ ਨੂੰ ਸਬੂਲ ਕਰ ਸਕੀਏ ਅਤੇ ਜ਼ਰੂਰ ਆਪਣਾ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਿੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸੰਗਤਾਂ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੋ ਅਤੇ ਅੱਜ ਸ਼ਾਮਾਂ ਦੇ ਜੋ ਕੀਰਤਨ ਦਰਬਾਰ ਨੇ ਉਹ ਸਪੈਸ਼ਲ ਕੀਰਤਨ ਦਰਬਾਰ ਹੋਣਗੇ। ਸਵਰਗਵਾਸੀ ਭਾਈ ਸਾਹਿਬ ਇੰਦਰਜੀਤ ਸਿੰਘ ਜੀ ਹਜ਼ੂਰੀ ਲਾਗੇ ਦਰਬਾਰ ਸਾਹਿਬ ਅਤੇ ਗੁਰੂ ਘਰ ਸਾਹਿਬ ਨੂੰ ਜੀ ਉਹਨਾਂ ਦੀ ਮਿੱਠੀ ਯਾਦ ਵਿੱਚ ਅੱਜ ਸ਼ਾਮ ਦੇ ਕੀਰਤਨ ਦਰਬਾਰ ਸਪੈਸ਼ਲ ਹੋ ਰਹੇ ਨੇ। ਆਪ ਸੰਗਤਾਂ ਜ਼ਰੂਰ ਹਾਜ਼ਰੀ ਭਰੋ। ਬਾਕੀ ਸਤਿਸੰਗ ਜੀ ਜੂਨ 1 ਤੋਂ ਲੈ ਕੇ 7 ਤੱਕ ਜੋ ਸ਼ਹੀਦ ਹੋਏ ਸਨ ਦਰਬਾਰ ਸਾਹਿਬ ਰੱਖਿਆ ਵਾਸਤੇ ਸ਼ਾਨਾ ਸੁੱਖ ਵਾਸਤੇ ਉਹਨਾਂ ਦੇ ਚੇਪਾਚੇ ਦੀ ਕਿਰਪਾ ਦੁਆਰਾ ਹਿੰਮਤ ਬਸੀ ਹੈ ਉਹਨਾਂ ਦੇ ਜੂਨ 1 ਤੋਂ 7 ਤੱਕ ਹਰ ਰੋਜ਼ ਕੀਰਤਨ ਦਰਬਾਰ ਹੋਇਆ ਕਰਨਗੇ। ਸਤਿਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 1984 ਜੋ ਹਮਲਾ ਹੋਇਆ ਸੀ 4 ਜੂਨ ਨੂੰ ਮਨਾਇਆ ਜਾ ਰਿਹਾ ਤਾਂ ਗੁਰੂ ਘਰ ਜ਼ਰੂਰ ਸਾਰੀ ਸੰਗਤਾਂ 4 ਜੂਨ ਨੂੰ ਪਹੁੰਚੋ ਅਤੇ ਜਿਨ੍ਹਾਂ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਸ਼ਾਨਾ ਸ਼ੌਕਤ ਨੂੰ ਖਿਆਲ ਰੱਖਦੇ ਹਨ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰੀਏ ਅਤੇ ਸਾਰੇ ਅਸੀਂ ਮਿਲ ਕੇ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ ਔਰ ਭਾਈ ਸਾਹਿਬ ਤਿਆਰ ਨੂੰ ਪਾਠ ਰਾਮ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਿੰਘ ਜੀ ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਹਾਜ਼ਰੀ ਭਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਅੰਗ 282 ਤੋਂ ਅੱਜ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ। ਘਰਾਂ ਵਿੱਚ ਬੈਠ ਕੇ ਵੀ ਆਪ ਜੀ ਨਿਤਾਂ ਪ੍ਰਤੀ ਸਰਵਣ ਕਰਦੇ ਹੋ, ਸੋ ਆਓ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ 282 ਤੋਂ ਅੱਜ ਅੱਗੇ ਪ੍ਰਾਰੰਭ ਹੋਣਗੇ ਜੀ। ਪਿਆਰ ਸਹਿਤ ਹਾਜ਼ਰੀਆਂ ਭਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ

ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਣਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਕੋ ਭਿੰਨ ਨ ਕਹਿ ਨਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕਿ ਗਤਮਿਤ ਕੋਏ ਨ ਲਾਖੈ ਪ੍ਰਭ ਕੇ ਸੇਵਕ ਕਉ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸ ਨ ਕਾਢਤ ਆਪ ਤਾਕੂ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤਬ ਬਿਰਤੇ ਜਾਤ ਮਾਰੈ ਨ ਰਾਖੈ ਅਵਰ ਨ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰੈ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤਿਉ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮਹਿ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਿਹਵਾ ਦਿਨ ਰਾਤ ਪ੍ਰਭ ਆਪਣੈ ਜਨ ਕੀਨੀ ਦਾਤ ਕਰੈ ਭਗਤਾ ਤੁਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨ ਜਾਨੋ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵ ਹੈ ਤਿਸਕੈ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਨਪ ਸਗਲੀ ਛਾਡ ਤਿਸ ਜਨ ਕੀ

ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਿਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹਿਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰਬਿੜ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਨਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵਿਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹਬਾ ਏਕ ਉਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚਤ ਪ੍ਰਾਨੀ ਅਗਮਾ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਡ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ

ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰੂ ਅਸ਼ਟਪਦੀ ਸੰਤ ਜਨਾ ਮਿਲ ਕਰ ਹੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਸਾ ਮੀਤ ਵਿਸਾਰਹੂ ਚਰਨ ਕਮਲ ਰਿਧ ਮਹਿ ਉਰਧਾਰਹੂ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹੋ ਧਨ ਸੰਚਹੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੂਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠ ਧਾਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕਉ ਨਿਤ ਬਾਛਹਿ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਿਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੁੱਧ ਹੋ ਹਰ ਕਹਿ ਨਾਏ ਦਹ ਦਿਸ ਧਾਵ ਤੇ ਆਵੈ ਠਾਏ ਤਾ ਕੋ ਬਿਘਨ ਨ ਲਾਗੈ ਕੋਇ ਜਾ ਕੈ ਹਿਰਦੈ ਵਸੈ ਹਰ ਸੋਇ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਵਿਨਾਸੀ ਕਹੁ ਨਾਨਕ ਕਾਟੀ ਜੰਪਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਵ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਿਕੋ ਭਾਵ ਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰਹੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੈ ਧਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੁਤ ਮੀਤ ਕੁਟੰਬਰ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਣਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਿਖ ਫੈਲ ਹੋਏ ਅਚਿੰਤ ਵਸੈ ਸੁਖ ਨਾਲ ਸਾਸ ਗ੍ਰਾਸਰ ਨਾਮ ਸੰਭਾਲ ਛਾੜ ਸਿਆਨਕ ਸਗਲੀ ਮਨਾ ਸਾਧ ਸੰਗ ਪਾਵਹਿ ਸਚ ਧਨਾ ਹਰ ਪੂੰਜੀ ਸੰਚ ਕਰਹੁ ਵਿਹਾਰ ਈਹਾ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭਿਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਚਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮਹਿ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂ ਪ੍ਰਭ ਕੀ ਨਿਤਨੀਤ ਏਕੋ ਟੇਕੋ ਆਧਾਰ ਨਾਨਕ ਮਾਗੈ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ
सो भर भरे प्रेम रस रंग उपजै चाओ साध कै संग परे सरन आन सब त्याग अंतर प्रगास अंदिन लिव लाग बड़भागी जपया प्रभ सोए नानक नाम रत्ते सुख होए सेवक की मनसा पूरी पई सतगुर ते निर्मल मत लई जन को प्रभ होयो दयालु सेवक कीनो सदा निहाल बंधन काट मुक्त जन भया जन्म मरण दुख भ्रम गया इच पुन्नी सरदा सब पूरी रब रहया सतसंग हजूरी जिसका था तिन लिया मिलाए नानक भगती नाम समाए सो क्यों बिसरै जे काल न पाने सो क्यों बिसरै जे किया जाने सो क्यों बिसरै जिन सब किछ दिया सो क्यों बिसरै जे जीवन जिया सो क्यों बिसरै जे अग्न मह रखै गुर प्रसाद को बिरला लखै सो क्यों बिसरै जे बिखते काढ़ै जन्म जन्म का टूटा गाढ़ै गुर पूरै तत इह बुझाया प्रभ अपना नानक जन त्याया साजन संत करो इहु काम आन त्याग जपहु हर नाम सिमर सिमर सिमर सुख पावहु आप जपहु अवर है नाम जपावहु भगत पाए करिय संसार बिन भक्ति तन हो सी चार सर्व कल्याण सुख निद नाम बूढ़त जात पाए विश्राम सगल दुख काहु उत नास नानक नाम जपहु गुणतास उपजी प्रीत प्रेम रस चाऊ मन तन अंतर एही सुवाऊ नेत्र पेख दर सुख होए मन बिकसै साध चरण धोए भगत जना कै मन तन रंग बिरला को पावै संग एक बस्त दी जय कर माया गुर प्रसाद नाम जप लया ताकि उपमा कही न जाए नानक रहया सर्ब समाए प्रभ बख्शंद दीन दयाल भगत वचल सदा कृपाल अनाथ नाथ गोविंद गोपाल सर्व कटा करत प्रतपाल आद गुरु कारण करतार भगत जना के प्राण आधार जो जो जप

ਮਨ ਕੇ ਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾਰੁ। ਅਸ਼ਟਪਦੀ ਆਪ ਕਥੇ ਆਪ ਸੁਨ ਨਹਿ ਹਾਰੁ, ਆਪਹਿ ਕਾ ਵਿਸਥਾਰੁ। ਜਤ ਸੁਭਾਵੈ ਤਾ ਸ੍ਰਿਸ਼ਟ ਉਪਾਈ, ਆਪਣੇ ਭਾਣੇ ਲਈ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ। ਆਪਣ ਸੂ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀਉ ਆਪ ਵਜਾਈ। ਸੱਚ ਨਾਮ ਸੋਈ ਜਨ ਪਾਈ, ਸੋ ਸਮਦਰਸੀ ਤਤ ਕਾ ਬੇਤਾ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭਤਾ ਕੈ ਹਾਥ। ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖੈ ਤਿਸ ਕੋਏ ਨਾ ਮਾਰੈ, ਸੋ ਮੂਆ ਜਿਸ ਮਨੋ ਬਿਸਾਰੈ, ਤਿਸ ਤਜ ਅਵਰ ਕਹਾ ਕੋ ਜਾਏ। ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੈ ਸਭ ਹਾਥ। ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ। ਨਾਨਕ ਦਾਸ ਦਾ ਬਲਿਹਾਰ, ਪੂਰਨ ਪੂਰਹੇ ਦਿਆਲ। ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੈ ਆਪ। ਅੰਤਰ ਜਾਮੀ ਰਹਿਓ ਬਿਆਪ, ਪ੍ਰਤਪਾਲੈ ਜੀਅਨ ਬਹੁ ਭਾਤ। ਜੋ ਜੋ ਰਚਿਓ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ। ਭਗਤ ਕਰਹਿ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ।

ਮਾਨਿਆ ਕਰਨ ਹਾਰ ਨਾਨਕ ਕਿਤ ਜਾਣਿਆ ਜਨ ਲਾਗਾ ਹਰੇਕ ਕਹਿ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰਹੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੋ ਵਿਚਾਰ ਦੁਰਲਭ ਦੇਹ ਕਾ ਕਰਹੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਭੇਖੋ ਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸੁਨੋ ਪਦੇ ਸਿਰ ਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਫਲਤ ਦੋਹੇ ਲੇਹੋ ਸੁਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭਹਿ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵਹਿ ਜਾਹੇ ਤਿਸਤੇ ਦੂਰ ਕਹਾ ਕੋ ਜਾਏ ਉਬਰੈ ਰਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਇ ਨ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾ ਕੈ ਨਿਕਟ ਨਯਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸੁ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸੁ ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਟਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇਕ ਸਕਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾਹੇ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧਨ ਹਤੈ ਨਾਦ ਕਹਿ ਨ ਜਾਈ ਚਰਜ ਬਿਸਮਾ ਤਿਨ ਦੇਖਿਆ ਜਿਸਾਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਮਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬਹਿ ਸੰਤਰ ਮਾਹੀ ਚਾਰ ਕੁੰਟ ਦੈ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮਹਿ ਦੇਖ ਸਸਿ ਅਸੂਰ ਨਖੇਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬਹੁ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲ ਨ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਿਹੋ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸੁ ਨਾਨਕ ਤਿਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਜਿਸ ਭਾਵ ਤਿਸ ਭਾਵੈ ਤਾਂ ਕਰੇ ਵਿਸਤਾਰ ਤਿਸ ਭਾਵੈ ਤਾਂ ਏਕੰਕਾਰ ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰ ਗਜ ਸਿ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤਾ ਵਰਤਾਰਾ ਸਰਬ ਨੈਨਾ ਭਿਖਨ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਨਾ ਆਵਣ ਜਾਨਿ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕਹਿ ਮਾਦਾ ਲਿਪਤੋ ਰਹਿ ਜੋ ਕਿਛ ਕਹਿਣਾ ਸੁ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸਤੇ ਹੋਏ ਸੁਨਾਹੀ ਬੁਰਾ ਔਰੈ ਇਸਤੇ ਹੋਏ ਸੁਨਾਹੀ ਬੁਰਾ ਊਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂੰ ਤਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤ ਪੋਤ ਆਪਣ ਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ
ਜੂਜਾ ਨੈਤਿ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਖ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹੈ ਸੁਆਉ, ਜਨ ਕੈ ਸੰਗਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਹ ਸਾ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਨਿਤ ਤਿਆਗ ਹੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਚੋਡ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਤਨ ਕੇ ਪਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਦਾਰ ਹੋ ਜੀਉ, ਗੁਣ ਗੋਬਿੰਦ ਅੰਮ੍ਰਿਤ ਰਸ ਪੀਉ, ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਾਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਹਿ ਰਤਨ, ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕ ਕਹਿ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਧਰੇ ਤਿਨ ਕੈ ਸਾਥੇ, ਸਰਣ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭਾਵ ਮਿਲਾਏ, ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੁਭ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕੀ ਸੇਵਾ, ਜੰਜਾਲ ਬਿਕਾਰ ਤੇ ਰਹਿਤੇ, ਰਾਮ ਨਾਮ ਸੁਨ ਦਸਨਾ ਕਹਿਤੇ, ਕਰ ਪ੍ਰਸਾਦ ਆ ਪ੍ਰਭ ਧਾਰੀ, ਨਾਨਕ ਨਿਭਹੀ ਖੇਪ ਹਮਾਰੀ, ਪ੍ਰਭ ਕੀ ਉਸਤ ਕਰਹੁ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੁਹੂਤ ਨਿਧਾਨ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉੱਚ ਪਾਏ ਅਸਥਾਨ, ਬਾਹੁਰ ਨਾ ਹੋਵੈ ਆਵਣ ਜਾਨ, ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਹੇਮ ਸਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਅਪਰਾਧ ਸਾ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤ ਕਰਮ ਪ੍ਰਪਾਈ, ਸਾਧ ਸਰਨ ਨਾਨਕ ਤੇ ਆਏ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾ ਕਾ ਦੁਖ ਨਿਵਾਰੈ, ਦੁਰਲਭ ਦੇਹ ਤਤਕਾਲ।

ਇਹ ਰਾਗ ਬੜਾ ਘੱਟ ਪੜਿਆ ਜਾਂਦਾ ਹੈ, ਗਾਇਆ ਜਾਂਦਾ ਹੈ, ਕਿਉਂਕਿ ਕਈ ਚੀਜ਼ਾਂ ਜਿਹੜੀਆਂ ਔਖੀਆਂ ਨੇ ਨਾ, ਔਖਾਪਨ ਕਰਨ ਵਾਸਤੇ ਕੋਈ ਤਿਆਰ ਨਹੀਂ, ਸੌਖੇ ਨੂੰ ਸਾਰੇ ਦੌੜਦੇ ਨੇ। ਸਤਿਗੁਰੂ ਜੀ ਦਾ ਗਾਇਆ ਹੋਇਆ ਸ਼ਬਦ ਬੜੀ ਪੁਰਾਤਨ ਇਹ ਬੰਦਿਸ਼ ਹੈ ਕਿਦਾਰਾ ਰਾਗ ਦੀ, ਕਿਦਾਰਾ ਮਹਿਲਾ ਪੰਜਵਾਂ। ਹਰ ਹਰ ਹਰ ਗੁਣ ਗਾਓ,

औकात के संग न बिरता जावे।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Hadi.

0: Я на тебе жаться. ਕਿੱਧਰ ਨਹੀਂ ਹੈਗਾ ਉਹੀ ਸਿਕੰਦਰ ਲੈ ਗਿਆ
1: ਸਿਕੰਦਰ
0: ਬੱਜੇ ਕਰਕੇ ਲੈ ਕੇ ਗਿਆ ਹੈ ਨਹੀਂ ਸੀ ਬੱਚੇ ਨਹੀਂ ਹੈਗਾ ਬੱਜੇ ਲੈ ਗਿਆ

1 minute.

0: చెప్పాను.
1: తేరే పానే సర్బత్ పదా పదా.

0: ourselves, dear God.
1: Thank you.

ਰੱਖਹੁ ਰੱਖਣਹਾਰ ਦਇਆਲਾ ਨਾਨਕ ਕਰਕੇ ਗੁਲੇ। ਵਾਹਿਗੁਰੂ ਸਾਹਿਬ ਜੀਓ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਨਾਓ ਆਈ ਵੁੱਡ ਰਿਕੁਐਸਟ ਟੂ ਡੂ ਦਾ ਪੱਲਾ ਸੈਰੇਮਨੀ। ਮਿਸ ਕੁਲਦੀਪ ਕੌਰ ਕੁਰਸੀ ਔਰ ਐਨੀਬਾਡੀ ਐਲਸ ਕੈਨ ਡੂ ਇਟ।

ਗੁਰੂ ਪਿਆਰੇ ਸਾਧ ਸੰਗਤ ਜੀਓ, ਅਨੰਤ ਕਾਰਜਾਂ ਦੀ ਮਰਯਾਦਾ ਦੇ ਅਨੁਸਾਰ ਦੋ ਸ਼ਬਦ ਹੋਰ ਪੰਜ ਸੱਤ ਮਿੰਟ ਵਿੱਚ ਗਾਇਨ ਕਰਕੇ ਆਪ ਜੀ ਪਾਸੋਂ ਖਿਮਾ ਦੇ ਜਾਚਕ ਹੋਵਾਂਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਦੋ ਪਰਿਵਾਰਾਂ ਦਾ ਮੇਲ ਮਿਲਾਇਆ ਹੈ। ਸੋ ਬੱਚੇ ਬੱਚੀ ਨੇ ਸਤਿਗੁਰਾਂ ਦੇ ਦੁਆਲੇ ਚਾਰ ਪਰਿਕਰਮਾ ਕਰਕੇ ਇੱਕ ਦੂਸਰੇ ਨਾਲ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਪ੍ਰਣ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਦੋਨਾਂ ਦਾ ਆਪਸ ਵਿੱਚ ਮੇਲ ਮਿਲਾਪ ਬਣਿਆ ਰਹੇ। ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਗ੍ਰਿਸ਼ਤ ਜੀਵਨ ਦੇ ਸਾਰੇ ਸੁੱਖ ਜੋੜੀ ਦੀ ਝੋਲੀ ਵਿੱਚ ਪਾ ਕੇ ਸਤਿਗੁਰੂ ਜੀ ਨੂੰ ਆਜਣਾ ਕਰਨ। ਸੋ ਆਓ ਅੰਮ੍ਰਿਤਮਈ ਬਾਣੀ ਦੇ ਦੋ ਸ਼ਬਦ ਆਨੰਦ ਕਾਰਜਾਂ ਦੀ ਮਰਿਆਦਾ ਦੇ ਅਨੁਸਾਰ ਗਾਇਨ ਕਰਕੇ ਆਪ ਜੀ ਪਾਸੋਂ ਖਿਮਾ ਦੇ ਜਾਚਕ ਹੋਵਾਂਗੇ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਦੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੌ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖਿਆ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਗਰੀਬ ਨਵਾਜ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਗਰੀਬ ਨਵਾਜ ਆਪ ਜੀ ਨੇ ਕਿਰਪਾ ਕੀਤੀ ਅੱਜ ਆਪ ਜੀ ਕੇ ਹਜੂਰ ਸੁਭਾਗ ਜੋੜੀ ਕਾਕਾ ਔਸਤਨ ਬੁਹਾਨਨ ਸਪੁੱਤਰ ਥਿਲ ਬੁਹਾਨਨ ਬੀਬੀ ਮਿਮੀ ਅੰਡਰਵੁੱਡ ਅਤੇ ਬੱਚੀ ਕਿਰਨ ਕੌਰ ਕਲਸੀ ਸਪੁੱਤਰੀ ਬੀਬੀ ਕੁਲਦੀਪ ਕੌਰ ਜੀ ਕਲਸੀ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਗਰੀਬ ਨਵਾਜ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਸਮੁੱਚੀ ਮਰਿਆਦਾ ਨਿਭਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ ਬੱਚਿਆਂ ਪਾਸੋਂ ਪਰਿਕਰਮਾ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ ਗਰੀਬ ਨਵਾਜ ਕਿਰਪਾ ਕਰਨੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾਂ ਭਰਿਆ ਹੱਥ ਰੱਖਣਾ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਗ੍ਰਿਸ਼ਟ ਧਰਮ ਦੀਆਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਵਾਜਣਾ ਗ੍ਰਿਸ਼ਟ ਦੀਆਂ ਜ਼ਿੰਮੇਵਾਰੀਆਂ ਨੂੰ ਚੁੱਕਣ ਦੇ ਆਪ ਜੀ ਨੇ ਬਲ ਬੁੱਧੀ ਸਮਰੱਥਾ ਪ੍ਰਦਾਨ ਕਰਨੀ ਰਹਿਮਤ ਕਰਨੀ ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਦੀ ਦਾਤ ਆਪ ਜੀ ਨੇ ਬਖਸ਼ਿਸ਼ ਕਰਕੇ ਨਵਾਜਣਾ ਸਦਾ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤਾਂ ਕਰਨੀਆਂ ਗਰੀਬ ਅਨੁਸਾਰ ਗਰੀਬ ਨਵਾਜ ਗੁਰਮਤ ਅਨੁਸਾਰ ਆਪਣਾ ਗੁਰਸਿੱਖੀ ਜੀਵਨ ਬਤੀਤ ਕਰਨ ਦੀ ਆਪ ਜੀ ਨੇ ਜਾਂਚ ਜੁਗਤ ਬਖਸ਼ਿਸ਼ ਕਰਨੀ ਰਹਿਮਤ ਕਰਨੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ ਇਸ ਵਕਤ ਸੁਭਾਗ ਜੋੜੀ ਨੇ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਹਨ ਆਪ ਜੀ ਨੇ ਅੰਗੀਕਾਰ ਕਰਨੇ ਲੋਕ ਪ੍ਰਲੋਕ ਪੜਦੇ ਕਜੇ ਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀਓ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਇਸ ਵਕਤ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ

0: Pati
1: la khushiyan paashaiyan je satgur nazar kare nim ke ek har naam de mera man tan seetal hoye param sakar jo saath sang jiyo bade khushiyan par mauke se jadon austin wahan te kinkor kursi de anand karj ਸੰਤਰ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਨਿਬੜਤਾ ਸਹਿ ਸਮਾਪਤ ਹੋਏ ਨੇ ਉਸ ਇਸ ਖੁਸ਼ੀ ਭਰੇ ਮੌਕੇ 'ਤੇ ਮੈਂ ਜਿੱਥੇ ਜੋੜੀ ਨੂੰ ਨੱਕ ਲੱਕ ਵਧਾਈ ਦਿੰਦਾ ਉੱਥੇ ਉਹਨਾਂ ਦੇ ਮਾਤਾ ਪਿਤਾ ਸਮੂਹ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਵੀ ਦਿੰਦਾ ਹੁਣ ਮੈਂ ਅੰਗਰੇਜ਼ੀ ਦੇ ਵਿੱਚ ਇੰਗਲਿਸ਼ ਵਿੱਚ ਚੱਲਾਂਗਾ ਬਾਕੀ ਪ੍ਰੋਗਰਾਮ ਵਿਦ ਦ ਗ੍ਰੇਸ ਆਫ ਗੋਡ ਗ੍ਰੇਸ ਆਫ ਗੁਰੂ ਗ੍ਰੰਥ ਸਾਹਿਬ ਜੀ ਗ੍ਰੇਸ ਆਫ ਵਾਹਿਗੁਰੂ ਵੀ ਕਾਲ ਵਾਹਿਗੁਰੂ ਦੈਟਸ ਆਰ ਨੇਮ ਇਨ ਸਿੱਖਿਜ਼ਮ ਫੋਰ ਦ ਗੋਡ Vaheguru. With the grace of Vaheguru, we were able to complete the marriage ceremony of Austin Mohanal with the Kiran Kaur Kursi. At this happy moment, I congratulate the couple, their parents on both sides, their relatives, friends also. And pray to Vaheguru, to God, to give them a very, very happy married life with the full of successes, full of affection, and full of service for the community. It was very commendable on the part of the couple. They did the whole ceremony very gracefully and very nicely. I thank you both. Now we will be honoring the couple. They can receive the honor by sitting. That's fine with us. Vaishapa Navdeep Singh Ji will perform that, honoring the couple now.

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਮਨ ਨੂੰ ਜੇ ਕੋਈ ਰਾਜੀ ਕਰ ਸਕਦਾ ਹੈ, ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ, ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ, ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਜੀ ਜੀ ਦੀ ਜਿਹੋ ਜੀ ਵੀ ਇੱਛਾ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆ ਇੱਧਰ ਦੀ ਇੱਧਰ ਹੋ ਜਾਏ, ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ, ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੀ, ਤੇ ਫਿਰ ਹੱਥ ਜੋੜ ਕੇ ਨੀਵੀਂ ਪਾ ਕੇ ਕਹਿ ਦਿੱਤਾ ਜਿਸਨੇ ਇਹ ਖੁਸ਼ੀਆਂ ਦਿੱਤੀਆਂ ਉਹਦਾ ਸ਼ੁਕਰ ਕਰਨ ਦੀਆਂ, ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ ਇਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਇਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਜ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ। ਜਿਹੜਾ ਸਬਰ ਚੈਨ ਤੈਨੂੰ ਮਾਲਕ ਨੇ ਦਿੱਤਾ ਉਹ ਕਿਸੇ ਹੋਰ ਕੋਲ ਨਹੀਂ। ਇੱਕ ਵਾਰੀ ਪਵਨ ਪੰਕਤੀਆਂ ਕਹਿ ਦਿਓ ਸਾਰੇ, ਮਿਲਦਾ ਪਤਾ ਕਿੱਥੋਂ ਹੈ। ਸੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਤੁਰ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕਮਾਉਣ।

ਸੈਨਿਕ ਸੇਵਾ ਸਮਸਤਾਂ ਨੇ ਪ੍ਰਵਾਨ ਕਰਨੀ। ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ, ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀਆਂ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ, ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ

ಸಿಗುವಂತೆ.

ਹੋਰ ਤੇ ਕੋਈ ਗੱਲ ਨਹੀਂ ਕਰਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਓ ਅੱਜ ਦੇ ਸ਼ਾਮਾਂ ਦੇ ਦੀਵਾਨ ਵਿਸ਼ੇਸ਼ ਕਰਕੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਜੋ ਉਹਨਾਂ ਦੇ ਪਰਿਵਾਰ ਵੱਲੋਂ, ਸਮੂਹ ਸੰਗਤ ਵੱਲੋਂ ਉਹਨਾਂ ਦੀ ਸਾਲਾਨਾ ਯਾਦ ਨੂੰ ਮਨਾਉਂਦਿਆਂ ਹੋਇਆਂ ਪ੍ਰਾਰੰਭ ਕੀਤੇ ਜਾ ਰਹੇ ਨੇ। ਸਭ ਤੋਂ ਪਹਿਲਾਂ ਜੋ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ, ਭੋਗ ਪੈਣਗੇ, ਅਰਦਾਸ ਬੇਨਤੀ, ਉਪਰੰਤ ਰਹਿਰਾਜ ਸਾਹਿਬ ਬਾਣੀ ਦੇ ਪਾਠ, ਉਸ ਤੋਂ ਬਾਅਦ ਨਿਰੰਤਰ ਰਾਤਰੀ ਤੱਕ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਹੋਣਗੇ। ਗੁਰੂ ਘਰ ਦੇ ਕੀਰਤਨੀਏ ਜਿੱਥੇ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਨਿਹਾਲ ਕਰਨਗੇ। ਸੋ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਆਪ ਜੀ ਮੇਨ ਦਰਬਾਰ ਹਾਲ ਪਹੁੰਚਣ ਦੀ ਕਿਰਪਾਲਤਾ ਕਰੋ। ਜੋ ਸੰਗਤਾਂ ਲੰਗਰ ਵਿੱਚ ਹਨ, ਜਲ ਪਾਣੀ ਛੱਕ ਕੇ ਉਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕਰਕੇ ਬਿਰਾਜਮਾਨ ਹੋਵੋ ਜੀ। ਆਪਾਂ ਸ੍ਰੀ ਸਹਿਜ ਪਾਠ ਦੇ ਭੋਗ ਹੁਣ ਪ੍ਰਾਰੰਭ ਕਰਾਂਗੇ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀ।